0: ਹਰ ਵਿਸਰੈ ਇਹ ਨਾ ਬੁਝੀ ਬਹੁਰੰਗ ਮਾਇਆ
1: ਬਹੁਰੰਗ ਮਾਇਆ
0: ਇਹ ਮਾਇਆ ਜਿਤ ਹਰ ਵਿਸਰੈ ਇਹ ਮਾਇਆ

ਪ੍ਰਕਿਰਤੀ ਨਾਲ ਮਨੁੱਖ ਦਾ ਅਟੁੱਟ ਸੰਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ ਚਾਰੇ ਪਾਸੇ ਖੇੜਾ ਹੁੰਦਾ ਹੈ, ਉਥੇ ਬਸੰਤ ਰਾਗ ਗਾਇਆ ਮਨ ਨੂੰ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਨਸਪਤੀ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿਚ ਭਾਵ ਮਾਘੀ ਤੋਂ ਹਰ ਦੀਵਾਨ ਵਿਚ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਸੰਤ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮਹੱਲੇ ਤੱਕ ਵਾਰ ਪੜੀ ਜਾਂਦੀ ਹੈ। ਕਹਿੰਦੇ ਹਨ, ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ, ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ਡਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

रखे गुरु गोबिंद कंठ लाए कंठ लाए अब गुण सब में दे।

ਉਹ ਦੁਨੀਆਂ ਨੂੰ ਖੁਸ਼ ਕਰਦੇ ਹਨ, ਪ੍ਰਸੰਨ ਕਰਨ ਲਈ ਯਤਨ ਕਰਦੇ ਹਨ। ਦੁਨੀਆਂ ਸਾਡੀ ਜੈ ਜੈਕਾਰ ਕਰੇ। ਪਰ ਸਾਹਿਬ ਕਹਿੰਦੇ ਨੇ ਦੁਨੀਆਂ ਕਦੀ ਵੀ ਕਿਸੇ 'ਤੇ ਖੁਸ਼ ਨਹੀਂ ਹੋਈ। ਜੇ ਚਾਰ ਚੰਗਾ ਆਖਣਗੇ ਤਾਂ ਦੋ ਮਾੜੇ ਵੀ ਆਖਦੇ ਹਨ। ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਅੱਜ ਚੰਗਾ ਆਖਦੇ ਨੇ ਕੱਲ੍ਹ ਮਾੜਾ ਵੀ ਕਹਿ ਦੇਣਗੇ, ਦੁਨੀਆਂ ਦਾ ਕੀ ਹੈ। ਸਾਹਿਬ ਕਹਿੰਦੇ ਨੇ ਦੁਨੀਆਂ ਨੂੰ ਨਾ ਸੁਣਾ, ਉਸ ਨਿਰੰਕਾਰ ਨੂੰ ਸੁਣਾ। ਦੁਨੀਆਂ ਵੀ ਜੈ ਜੈਕਾਰ ਕਰੇਗੀ, ਦਰਗਾਹ ਵਿੱਚ ਵੀ ਮੁੱਖ ਉਜਲਾ ਹੋਵੇਗਾ। ਹਜ਼ੂਰ ਕਹਿੰਦੇ ਹਨ

ਪਾਵਨ ਬਾਣੀ ਦਾ ਕੀਰਤਨ ਆਪ ਜੀ ਸੁਣ ਰਹੇ ਹੋ। ਕੁਝ ਚੋਣਵੇਂ ਸ਼ਬਦ ਮੈਂ ਤੁਹਾਡੀ ਸੇਵਾ ਚ ਪੜ੍ਹਨ ਲਈ ਹਾਜ਼ਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੱਸ ਰਹੇ ਕਿ ਮੇਰਾ ਨਾਮ ਗੋਬਿੰਦ ਸਿੰਘ ਹੈ ਔਰ ਮੈਂ ਸ਼ਸਤਰ ਦਾ ਖਿਲਾੜੀ ਹਾਂ, ਸ਼ਸਤਰਾਂ ਦਾ ਪੁਜਾਰੀ ਹੈ। ਮੇਰਾ ਜੋ ਵਾਹਿਗੁਰੂ ਹੈ ਉਹ ਸ਼ਸਤਰ ਹੈ ਔਰ ਸ਼ਸਤਰ ਤੋਂ ਬਿਨਾਂ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ। ਇਸ ਲਈ ਮੈਨੂੰ ਇਹ ਭਰੋਸਾ ਹੈ ਜਿਸ ਦੇ ਕੋਲ ਸ਼ਸਤਰ ਹੈ ਔਰ ਜਿਸ ਦਾ ਸ਼ਸਤਰ ਦੇ ਉੱਤੇ ਪੂਰਾ ਕੰਟਰੋਲ ਹੈ, ਯਾਨੀ ਪੂਰੀ ਆਰਾਧਨਾ ਜਿਸ ਦੀ ਸ਼ਸਤਰ ਦੀ, ਉਸ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ।

ਜਿਸ ਨੂੰ ਅਸੀਂ ਪੰਜਾਬੀ ਚ ਟੱਕਾ ਕਹਿੰਦੇ ਹਾਂ, ਪੰਜ ਹਰਫ ਕਾ, ਪੰਜਾਂ ਟੱਕਿਆਂ ਦੀ ਰਹਿਤ, ਇਹ ਮੇਰੇ ਸਿੰਘ ਦੀ ਨਿਸ਼ਾਨੀ ਹੈ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਮੇਰਾ ਹੈ, ਜੋ ਮੇਰਾ ਪੁੱਤਰ ਹੈ, ਉਸ ਦੀ ਇਹ ਨਿਸ਼ਾਨੀ ਹੈ ਪੰਜਾਂ ਟੱਕਿਆਂ ਦੀ ਰਹਿਤ। ਪੰਜ ਹਰਫ ਕਾ ਨਿਸ਼ਾਨ ਹੈ ਮੇਰੇ ਸਿੰਘ ਦਾ, ਧਿਆਨ ਦੇਣਾ, ਨਿਸ਼ਾਨ।

0: ਨਿਸ਼ਾਨ ਸਿੱਖੀ ਈ ਪੰਜ ਹਰ ਤਾਪ ਹਰ ਜਿਤਨਾ ਬਾਸੁਦ ਈ ਪੰਜ ਵਾਕ ਕੜਾ ਕੱਛ ਤਾਰ ਤੋਂ ਤੰਘਾ ਵਿਦਾ ਬਿਲਾ ਕੇਸ ਹਿੱਚ ਅਸਤ ਜੁਮਲਾ ਨਿਸ਼ਾਨ ਕੇਸ ਰੱਖੇ ਹੋਏ ਹੋਣ ਕੜਾ ਪਾਇਆ ਹੋਵੇ ਤੇ ਸ਼ਹਿਰਾ ਹੋਵੇ ਜੇ ਕੋਲ ਕਿਰਪਾਨ ਨਹੀਂ ਤੇ ਫਿਰ ਵੀ ਪ੍ਰਵਾਨ ਨਹੀਂ ਉਹ ਫਿਰ ਵੀ ਕਿਤੇ ਨਾ ਕਿਤੇ ਮਾਰ ਖਾਈ ਜਾਏਗਾ ਇਸ ਲਈ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਸ਼ਸਤਰ ਵੀ ਸਿੰਘਾਂ ਮੈਂ ਤੈਨੂੰ ਦਿੱਤੇ ਤੈਨੂੰ ਲਾਇਸੈਂਸ ਦੀ ਲੋੜ ਨਹੀਂ ਜੇ ਤੂੰ ਮੇਰਾ ਪੁੱਤਰ ਬਣਨਾ ਨਾ ਤੇ ਸਿਰ ਪਹਿਲਾਂ ਤਲੀ ਤੇ ਧਰ ਲੈ ਜੇ ਮਰਨੋਂ ਡਰਨਾ ਹੀ ਫਿਰ ਤੂੰ ਮੇਰਾ ਨਹੀਂ ਖਵਾ ਸਕਦਾ ਮੈਂ ਆਪਣੇ ਪੁੱਤਰ ਸ਼ਹੀਦ ਕਰਵਾ ਦਿੱਤੇ ਪਿਤਾ ਵੀ ਮਾਤਾ ਵੀ ਆਪਣਾ ਆਪ ਵੀ ਬਲੀਦਾਨ ਦੇ ਦਿੱਤਾ ਔਰ ਜਿਹੜਾ ਮੇਰਾ ਬਣੇਗਾ ਉਹਨੂੰ ਵੀ ਇਸ ਤਰ੍ਹਾਂ ਹੀ ਕਰਨਾ ਪਏਗਾ ਉਹਨੂੰ ਪੁੱਤਰ ਨਹੀਂ ਬਚਾਉਣੇ ਚਾਹੀਦੇ ਮਾਤਾ ਪਿਤਾ ਵੀ ਉਸ ਨੂੰ ਕੁਰਬਾਨ ਔਰ ਆਪਣਾ ਆਪ ਵੀ ਸਦਾ ਬਲੀਦਾਨ ਲਈ ਤਿਆਰ ਰੱਖਣਾ ਚਾਹੀਦਾ ਡਰਨਾ ਜਿਹੜਾ ਹੈ ਉਹ ਮੇਰੇ ਸਿੰਘ ਦੇ ਹਿੱਸੇ ਨਹੀਂ ਆਇਆ ਜੇ ਡਰੋਗੇ ਤੇ ਰਿਵਾਲਵਰ ਰੱਖਾਂਗੇ ਫੜੇ ਜਾਗੇ ਬੰਦੂਕ ਰੱਖਾਂਗੇ ਫੜੇ ਜਾ ਫਿਰ ਤੁਸੀਂ ਮੇਰੇ ਸਿੰਘ ਨਹੀਂ ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸ਼ਾਹ ਜਬ ਇਹ ਡਹੇ ਪਿੱਤਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪਰਤੀ
1: ਉਹ ਰੀਤ ਜਿਹੜੀ ਹੈ ਸਿੰਘਾਂ ਦੀ ਰੀਤ ਉਹ ਕੀ ਹੈ ਧਿਆਨ ਦਿਓ ਪੰਜ ਸ਼ਸਤ

ਹੁਣ ਤੀਰ ਤੀਰ ਮਤਲਬ ਨਿਜਾ ਤਫੰਗ ਤੀਰੋ ਤਫੰਗ ਬੰਦੂਕ ਬੜੋ ਰਾਮ ਜੰਗੋ ਰਿਵਾਲਵਰ ਧਨਕ ਧਾਰ ਅਣੀਅਰ ਧਨਸ਼ਬਾਨ ਔਰ ਉਸਦੇ ਤੀਰ ਜਿਹੜੇ ਨੇ ਅਣੀਅਰ ਵਰਗੇ ਹੋਣੇ ਚਾਹੀਦੇ ਅਣਿਆਲੇ ਤੀਰ ਜਿਹੜੇ ਦੂਸਰੇ ਤੀਰ ਨੇ ਨਾ ਉਹ ਵੱਜ ਜਾਣ ਤੇ ਮੁੜ ਕੇ ਕੱਢੇ ਜਾ ਸਕਦੇ ਆ ਤੇ ਆਪ ਵੀ ਬਚ ਸਕਦਾ ਪਰ ਅਣੀਅਰ ਤੀਰ ਜਿਹੜੇ ਨੇ ਉਹ ਬਾਹਰ ਨਹੀਂ ਆਉਂਦੇ ਜਦੋਂ ਇੱਕ ਵਾਰੀ ਅੰਦਰ ਧੱਸ ਜਾਣ ਜਦੋਂ ਖਿੱਚੋਗੇ ਨਾਲ ਹੀ ਆਂਦਰਾਂ ਵੀ ਨਾਲ ਹੀ ਲੈ ਆਉਂਦੀ ਆ ਉਹਦੀਆਂ ਦੋ ਕੜੀਆਂ ਹੁੰਦੀਆਂ ਐਵੇਂ ਮੁੜੀਆਂ ਹੋਈਆਂ ਇੱਕ ਸਿੱਧੀ ਹੁੰਦੀ ਤੇ ਦੋ ਐਵੇਂ ਮੁੜੀਆਂ ਹੁੰਦੀਆਂ ਸਿੱਧੀ ਦੇ ਅੰਦਰ ਚਲੀ ਜਾਂਦੀ ਤੇ ਬਾਹਰ ਆਉਣ ਲੱਗਿਆ ਦੂਜੀਆਂ ਜਿਹੜੀਆਂ ਨੇ ਉਹ ਨਾਲ ਫਿਰ ਕਹਿੰਦੀਆਂ ਹੁਣ ਆ ਜਾ ਅਕਾਲ ਪੁਰਖ ਦੇ ਕੋਲ ਹੀ ਚੱਲ ਰਿਹਾ ਹਾਂਜੀ ਇਸ ਲਈ ਜੇ ਮੇਰੀਆਂ ਭੈਣਾਂ ਕੋਲ ਕਿਤੇ ਇਹ ਹੁੰਦੇ ਨਾ ਸ਼ਸਤਰ ਦਿੱਲੀ ਇਹ ਹਾਲ ਨਹੀਂ ਸੀ ਹੋਣਾ ਜਿਹੜਾ ਹੋਇਆ ਪਤਾ ਕੀ ਹਾਲ ਹੋਇਆ ਸਰਦਾਰ ਸਾਹਿਬ ਹੋਣੀ ਸੀਸਗੰਜ ਸਾਹਿਬ ਦਰਸ਼ਨ ਕਰਨ ਲਈ ਆ ਰਹੇ ਉਹਨਾਂ ਦੇ ਸਰਦਾਰ ਨੇ ਪੁੱਛੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਜ ਇਹ ਭਾਣਾ ਵਰਤਣਾ ਹੈ ਡਾਂਗ ਦੇ ਕੇ ਮੋਟਰਸਾਈਕਲ ਦੇ ਵਿੱਚ ਤਾਰਾਂ 'ਚ ਡੇਗ ਕੇ ਅਤੇ ਵਾਰੀ ਵਾਰੀ ਉਹਨਾਂ ਡਿਊਟੀਆਂ ਲਾਈਆਂ ਹੋਈਆਂ ਸੀ ਇੱਕ ਨੇ ਸਰੀਆ ਮਾਰ ਗਿਆ ਸਰਦਾਰ ਜੀ ਦੇ ਸਿਰ 'ਤੇ ਉਹ ਥੱਲੇ ਡਿੱਗ ਪਏ ਦੂਸਰੇ ਨੇ ਧਾਰ ਮਾਰੀ ਪਿਸਤੌਲ ਦੀ ਪੈਟਰੋਲ ਦੀ ਅਤੇ ਤੀਸਰੇ ਨੇ ਉਹ ਜਿਹਦੇ ਨਾਲ ਸਿਗਰਟ ਪੀਂਦੇ ਹੁੰਦੇ ਐਵੇਂ ਕਰਕੇ ਉਹ ਦਾੜੀ ਵੀ ਸਿੱਖਾਂ 'ਚ ਝੱਟ ਫੂਕਦੇ ਸੀ ਉਹਦੇ ਨਾਲ ਉਹਨਾਂ ਅੱਗ ਲਾਤੀ ਅਤੇ ਉਹ ਤਾਂ ਉੱਥੇ ਸਾਨੂੰ ਬਹਿ ਗਏ ਜਿਹੜੀ ਬੀਬੀ ਜੀ ਸੀਗੇ ਉਹ ਵਿਚਾਰੇ ਬੜੇ ਮਾਯੂਸ ਘਬਰਾ ਗਏ ਭੱਜਣ ਦੀ ਕੋਸ਼ਿਸ਼ ਪਰ ਦੁਸ਼ਟਾਂ ਕੋਲੋਂ ਕਿੱਥੇ ਭੱਜਣਾ ਕੋਲ ਨਾ ਤੇ ਤੀਰ ਨਾ ਤਫੰਗ ਨਾ ਰਾਮ ਜੰਗ ਨਾ ਧੜਕ ਧਾਰ ਅਲੀਅਰ ਨਾ ਕਬੰਦ ਕੋਰੜਾ ਤੇ ਕੋਲ ਕੀ ਸੀ ਜਾਂ ਰਾਤੀ ਟੀਵੀ ਵੇਖ ਕੇ ਆਏ ਸੀ ਤੇ ਜਾ ਕੇ ਹੁਣ ਵੀ ਸੀ ਯਾਰ ਵੇਖਣਾ ਸੀ ਇਹ ਕੋਲ ਸੀ ਤੇ ਬਾਕੀ ਕੁਛ ਨਹੀਂ ਸੀ ਜਾਂ ਗਹਿਣੇ ਪਾਏ ਸੀ ਉਹਨਾਂ ਦੁਸ਼ਟਾਂ ਨੇ ਇੱਕ ਨੇ ਇੱਧਰੋਂ ਫੜਿਆ ਦੂਸਰੇ ਇੱਧਰੋਂ ਫੜਿਆ ਕੱਪੜੇ ਫਾੜ ਕੇ ਸੜਕ ਦੇ ਵਿੱਚ ਸ਼ਰੇਆਮ ਬੇਇੱਜ਼ਤੀਆਂ ਕੀਤੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੇ ਇਹਨਾਂ ਦੀਆਂ ਧੀਆਂ ਨੂੰ ਦੁਸ਼ਟਾਂ ਦੇ ਕੋਲੋਂ ਛੁਡਾ ਕੇ ਤੇ ਘਰੀਂ ਜਾ ਕੇ ਛੱਡ ਕੇ ਬਾਇੱਜ਼ਤ ਤੌਰ ਤੇ ਛੱਡ ਕੇ ਤੇ ਆਉਂਦੇ ਸੀ ਉਹਨਾਂ ਦੁਸ਼ਟਾਂ ਨੇ ਇਹ ਨਹੀਂ ਸੋਚਿਆ ਕਿ ਬਈ ਇਹਨਾਂ ਨੇ ਕਦੀ ਸਾਡੇ ਤੇ ਉਪਕਾਰ ਕੀਤੇ ਸੀ ਧਿਆਨ ਦਿਓ ਕੋਈ ਜਕਾਰੇ ਫਿਰ ਛੱਡ ਲਾਂਗੇ ਜਰਾ ਹੁਣ ਕਰ ਲਈ ਇਹ ਨਹੀਂ ਸੋਚਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੋਲ ਬ੍ਰਾਹਮਣ ਤਿਲਕ ਲਾਇਆ ਹੋਇਆ ਜੰਗੂ ਪਾਇਆ ਹੋਇਆ ਤੇ ਬਹੁਤ ਰੋਂਦਾ ਹੋਇਆ ਕੁਰਲਾਉਂਦਾ ਆਇਆ ਕਹਿੰਦਾ ਮਹਾਰਾਜ ਮੈਂ ਬੱਚਾ ਵਿਆਹ ਕੇ ਲਿਆ ਰਿਹਾ ਸਾਂ ਤੇ ਮੇਰੀ ਨੂੰਹ ਨੂੰ ਆ ਦੁਸ਼ਟ ਜਿਹੜੇ ਨੇ ਮੁਗਲ ਦੁੰਬੇ ਖਾਣ ਵਾਲੇ ਪੂਰਾ ਪੂਰਾ ਬੱਕਰਾ ਖਾਣ ਵਾਲੇ ਉਹ ਖੋਹ ਕੇ ਲੈ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਐਵੇਂ ਸਿੰਘ ਸਜੇ ਸੀ ਉਹਨਾਂ ਆਖਿਆ ਭਾਈ ਅਜੀਤ ਸਿੰਘ ਜੀ ਤੁਸੀਂ ਉੱਠੋ ਆਪਣੇ ਸਾਹਿਬਜ਼ਾਦੇ ਨੂੰ ਕਿਹਾ ਉੱਠੋ ਨਾਲ ਦੋ ਚਾਰ ਸਿੰਘ ਲੈ ਲਓ ਇਹਨਾਂ ਕੋਲ ਐਡਰੈਸ ਲੈ ਲਓ ਔਰ ਉਸ ਦੇਵੀ ਨੂੰ ਹੁਣੇ ਹੀ ਆਜ਼ਾਦ ਕਰਾ ਕੇ ਲਿਆਓ ਔਰ ਇਸ ਪੰਡਿਤ ਦੇ ਘਰ ਜਾ ਕੇ ਆਪ ਪੂਰੀ ਹਿਫਾਜ਼ਤ ਨਾਲ ਛੱਡ ਕੇ ਆਓ ਉਹਨਾਂ ਪੰਡਿਤਾਂ ਨੇ ਅੱਜ ਉਹਨਾਂ ਅਜੀਤ ਸਿੰਘ ਦੀਆਂ ਭੈਣਾਂ ਨੂੰ ਬਾਜ਼ਾਰ ਦੇ ਵਿੱਚ ਨੰਗਿਆ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇੰਨੀ ਬੇਇੱਜ਼ਤੀ ਕੀਤੀ ਜੋ ਮੇਰੇ ਕੋਲੋਂ ਕਹੀ ਨਹੀਂ ਜਾਂਦੀ ਲੇਕਿਨ ਮੈਂ ਕਹਿੰਦਾ ਕਿ ਸਿੰਘੋ ਇਹ ਪੰਜ ਸ਼ਸਤਰ ਰੱਖੋ ਧੜਕ ਧਾਰ ਅਣੀਅਰ ਐਸੇ ਤੀਰ ਰੱਖੋ ਜੋ ਬਾਹਰ ਆਉਣ ਲੱਗੇ ਨਾਲ ਹੀ ਆਂਦਰਾ ਕਮੰਦ ਕੋਰੜਾ ਕਮੰਦ ਕੋਰੜਾ ਇੱਕ ਐਸਾ ਸ਼ਸਤਰ ਹੁੰਦਾ ਹੈ ਇਹ ਸਰੀਏ ਲੈ ਕੇ ਆਉਂਦੇ ਸੀ ਨਾ ਮਾਰਨ ਉਹ ਸਰੀਆ ਲੈ ਕੇ ਜਦੋਂ ਆਵੇ ਕਮੰਦ ਕੋਰੜਾ ਐ ਭੁਆ ਕੇ ਸਰੀਏ ਤੇ ਮਾਰੀਦਾ ਉਹ ਫਿਰ ਐਵੇਂ ਵਲ ਪਾ ਕੇ ਸਰੀਏ ਨੂੰ ਕਾਬੂ ਕਰ ਲੈਂਦਾ ਖਿੱਚ ਕੇ ਸਰੀਆ ਅਗਲੇ ਦਾ ਆਪਣੇ ਹੱਥ 'ਚ ਫੜ ਲੈਂਦਾ ਉਹਨੂੰ ਵੀ ਹੱਥੇ ਕਰ ਸੁੱਟਦਾ ਇੱਕੋ ਹੀ ਸੁੱਟੀਦਾ ਬਸ ਫਿਰ ਬੋਰੇ ਸੋਦਿਆ ਇਸ ਵਾਸਤੇ ਅੱਜ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਆਜ਼ਮ ਦਾ ਦੀਵਾਨ ਮਨਾ ਰਹੇ ਹੋ ਇਹ ਤੁਸੀਂ ਪ੍ਰਣ ਕਰਕੇ ਜਾਓ ਸ਼ਸਤਰ ਦੇ ਧਾਰ ਨਹੀਂ ਬਣਨਾ ਡਰਨਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਖੰਡੇ ਦਾ ਅੰਮ੍ਰਿਤ ਸਾਨੂੰ ਸਿਖਾਇਆ ਖੰਡੇ ਦਾ ਅੰਮ੍ਰਿਤ ਕਿਉਂ ਸਿਖਾਇਆ ਜੀ ਕਿਰਪਾਲ ਦਾ ਵੀ ਸਿਖਾ ਸਕਦੇ ਸੀ ਹੋਰ ਵੀ ਕਿਸੇ ਚੀਜ਼ ਦਾ ਖੰਡੇ ਨੂੰ ਸ਼ਸਤਰ ਵਿੱਚ ਸੰਸਕ੍ਰਿਤ ਵਿੱਚ ਮੌਤ ਕਹਿੰਦੇ ਆ ਮੌਤ ਖੰਡਾ ਖੰਡੇ ਦਾ ਅਰਥ ਹੈਗਾ ਮੌਤ ਤੇ ਮਹਾਰਾਜ ਨੇ ਉਹਨੂੰ ਪਾਣੀ ਵਿੱਚ ਘੋਲ ਕੇ ਸਿੱਖ ਨੂੰ ਪਿਆ ਦਿੱਤਾ ਮੌਤ ਨੂੰ ਘੋਲ ਕੇ ਸਿੱਖ ਪੀ ਗਿਆ ਸਿੱਖ ਗੁਰੂ ਦਾ ਸਿੰਘ ਮੌਤ ਨੂੰ ਘੋਲ ਕੇ ਪੀ ਗਿਆ ਤੇ ਦੁਸ਼ਟ ਕਹਿੰਦਾ ਮੈਂ ਤੈਨੂੰ ਵੇਖ ਲਊਂਗਾ ਮਾਰ ਦੂੰਗਾ ਤੇ ਸਿੰਘ ਆਂਦਾ
وہ تیری موت میں گھول کے پیتی ہوئی آنے ہی جب آنا اتنے سوا لکھ میں لیکن رہا ہوں تبے گوبند سنگھ نام کا ہوں اس واسطے گرو گوبند سنگھ نے تو موت گھول کے پیتی ہوئی ہے تے پانچ شستر ہے ہاں جی باڑی سبر کرو

ਸਿਰ ਵਫਾਕ ਹੈ। ਬਿਨਾਂ ਸ਼ਸਤਰ ਜੇ ਆਪਾਂ ਕੇਸ ਧਰੇ ਹੋਏ ਹੋਣ ਤੇ ਸ਼ਸਤਰ ਨਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੋ ਭੇਡ ਬੱਕਰੀ ਤੋਂ ਵੱਧ ਤੁਸੀਂ ਕੁਛ ਨਹੀਂ, ਇਸ ਲਈ ਤੁਹਾਨੂੰ ਭੇਡ ਬੱਕਰੀਆਂ ਨੇ ਮੈਂ ਬਣਾਇਆ, ਮੈਂ ਤੁਹਾਨੂੰ ਸਿੰਘ ਬਣਾਇਆ ਸ਼ੇਰ। ਔਰ ਸ਼ੇਰ ਪਤਾ ਕੌਣ ਹੁੰਦਾ? ਸ਼ੇਰ ਮੈਦਾਨ ਜੰਗ ਵਿੱਚ ਉੱਤੋਂ ਛਾਲ ਮਾਰ ਕੇ ਆਉਂਦਾ, ਛਾਲ ਮਾਰ ਕੇ। ਮੈਂ ਤੁਹਾਨੂੰ ਦੱਸਦਾ ਦਿੱਲੀ ਗੁਰਦੁਆਰਾ ਸੀਸਗੰਜ ਸਾੜਨ ਲਈ 12,000 ਦੀ ਟੋਲੀ ਆਈ, 12,000 ਦੀ, 4,000 ਤੇ ਆਇਆ ਇੱਧਰ ਫਤਿਹਪੁਰੀ ਵੱਲੋਂ ਤੇ 4,000 ਆਇਆ ਲਾਲ ਕਿਲੇ ਵੱਲੋਂ ਤੇ 4,000 ਸਾਹਮਣੇ ਉਸ ਸਟੇਸ਼ਨ ਵੱਲੋਂ ਆਇਆ ਤੇ ਜਿਹੜੇ ਸੀ ਨਾ ਉਹਨਾਂ ਦੇ ਖਿਲਾਰੇ ਹੋਏ ਬੰਦੂਕਾਂ ਲੈ ਕੇ ਉਹ ਭੱਜ ਗਏ, ਜਿਹੜੇ ਦੁਸ਼ਟਾਂ ਦੀ ਫੌਜ ਸੀ ਉਹ ਭੱਜ ਗਈ ਤੇ 2-4 ਸਾਡੇ ਸਿੱਖ ਵਿਚਾਰੇ ਲੱਗ ਗਏ ਕੋਤਵਾਲੀ, ਉਹਨਾਂ ਨੂੰ ਪਿਸਤੌਲ ਤੇ ਉਹਨਾਂ ਰਾਤ ਹੀ ਖੋਲੇ ਸੀ ਤੇ ਡੰਡੇ ਇਹਨਾਂ ਨੇ ਹੱਥ ਚ ਫੜਾ ਦਿੱਤੇ ਸੀ। ਉਹ ਡੰਡੇ ਲੈ ਕੇ ਸੀਸਗੰਜ ਅੰਦਰ ਆਣ ਬਣੇ, ਅਸੀਂ ਡੈ ਸਾ ਕੀਰਤਨ ਕਰਨ ਬਾਬੇ ਨੂੰ ਸਾਡੇ ਰਾਮ ਜਪੋ ਜੀ ਐਸੇ ਐਸੇ, ਹਾਂਜੀ ਇਹ ਰਾਮ ਹੀ ਡਏ ਸੀ ਜਪਣ। ਉਹਨਾਂ ਸਿੱਖਾਂ ਆਣ ਕੇ ਕਿਹਾ ਭਾਈ ਖਾਲਸਾ ਜੀ ਹੁਣ ਰਾਮ ਜਪਣਾ ਛੱਡੋ ਤੇ ਖੰਡੇ ਖੜਕਾਓ, 5 ਮਿੰਟ ਤੁਸੀਂ ਹੋਰ ਚੁੱਪ ਕੀਤੇ ਰਹਿ ਤੇ ਤੁਹਾਨੂੰ ਇਹਨਾਂ ਨੇ ਉੱਤੇ ਹੀ ਆਣ ਕੇ ਫੜ ਕੇ ਜਿਉਂਦੇ ਸਾੜ ਦੇਣਾ, ਧੀਆਂ ਤੁਹਾਡੀਆਂ ਖਿੱਚ ਕੇ ਲੈ ਜਾਣੀਆਂ, ਆਹ ਗੋਲਕਾਂ ਗਾਲਕਾਂ ਲੁੱਟ ਕੇ ਗੁਰੂ ਸਾਹਿਬ ਦੀ ਬੇਅਦਬੀ ਹੋ ਜਾਣੀ, 5 ਮਿੰਟ ਕੇਵਲ ਰਹਿੰਦੇ, ਜੇ ਕੁਝ ਕਰ ਸਕਦੇ ਤੇ ਕਰ ਲਓ। ਇਹ ਸਾਡੇ ਸਿੰਘ ਸਾਹਿਬ ਬਹਾਦਰ ਮਹਾਰਾਜ ਨੂੰ ਨਮਸਕਾਰ ਬਖਸ਼ਣ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥਾਪੀ ਦਿੱਤੀ। ਔਰ ਇਹਨਾਂ ਕੋਲ ਸ਼ਸਤਰ ਸੀ ਜਿਹੜਾ ਸਾਨੂੰ ਬਾਬਾ ਮਹਾਰਾਜ ਬਾਬਾ ਜਰਨੈਲ ਸਿੰਘ ਜੀ ਨੇ ਕੀਰਤਨ ਚ ਭੇਟਾ ਦਿੱਤਾ ਸੀ। ਮਹਾਰਾਜ ਨੇ ਪਿਆਰੇ ਖਾਲਸਾ ਜੀ ਮੇਰੀ ਬੇਨਤੀ ਸੁਣ ਲਓ, ਮੇਰੀ ਬੇਨਤੀ ਸੁਣ ਲਓ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਥਾਪੀ ਦਿੱਤੀ, ਇਹਨਾਂ ਦੇ ਅੰਦਰ ਵਾਸ ਕੀਤਾ ਔਰ ਸ਼ਸਤਰ ਕੱਢਿਆ, 3-4 ਸਿੰਘ ਹੋਰ ਸੀ ਉਹ ਇਹਨਾਂ ਦੇ ਨਾਲ ਹੋ ਗਏ ਔਰ ਇਹਨਾਂ ਨੇ ਛਾਲ ਮਾਰ ਕੇ ਬੱਬਰ ਸ਼ੇਰ ਜਿਵੇਂ ਬੱਬਰ ਸ਼ੇਰ ਦੇ ਨਜ਼ਾਰੇ ਉੱਥੇ ਮੈਂ ਵੇਖੇ। ਗੁਰੂ ਗੋਬਿੰਦ ਸਿੰਘ ਦੀ ਬਾਣੀ ਮੈਂ ਪੜ੍ਹਦਾ ਹੁੰਦਾ, ਪਾਪ ਸਮੂਹ ਬਿਲਾਸਨ ਕੋ ਕਲ ਕੀ ਅਵਤਾਰ ਕਹਾਵੇਂਗੇ, ਤੁਰਕੱਛ ਤੁਰੰਗ ਸਪੱਛ ਵਟੋ ਕਰਤਾਰ ਕਿਰਪਾਨ ਕੰਮ ਪਾਵੇਂਗੇ, ਨਿਕਸੇ ਜਿਮ ਕੇਰ ਪਰਬਤ ਤੇ ਤਾਂ ਸੋਰ ਦਿਵਾਲੇ ਪਾਵੇਂਗੇ, ਫਲ ਭਾਲ ਪਿਆ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਉਹ ਮੈਂ ਸੁਣਿਆ ਇਹਦੀ ਇੱਕ ਪੁੱਟ, ਨਿਕਸੇ ਜਿਮ ਕੇਰ ਪਰਬਤ ਤੇ, ਕੇਰ ਦਾ ਮਤਲਬ ਬੱਬਰ ਸ਼ੇਰ ਹੈ, ਬੱਬਰ ਸ਼ੇਰ ਜਦੋਂ ਭੁੱਖਾ ਹੁੰਦਾ ਹੈ ਉਹ ਜਦੋਂ ਫਿਰ ਪਰਬਤ ਤੋਂ ਪਵਕ ਮਾਰ ਕੇ ਛਾਲ ਮਾਰ ਕੇ ਜਦੋਂ ਮੈਦਾਨ ਚ ਆਉਂਦਾ ਹੈ ਉਹਨੂੰ ਫਿਰ ਜਿਹੜੇ ਨਾ ਉਹ ਪਤਾ ਕੀ ਲਿਖਿਆ, ਉਹ ਜਿਹੜਾ ਆਪਾਂ ਪੜ੍ਹਦੇ ਹੁੰਦੇ ਗੁਰੂ ਨਾਨਕ ਸਾਹਿਬ ਦਾ, ਹਾਂਜੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਤੇ ਅੱਗੇ ਕੀ ਹੈ ਸਿੰਘ ਬੁੱਕੇ ਸਿੰਘ ਫਿਰ ਗੱਜੇ ਤੇ ਕੀ ਹੋਇਆ ਮਿਰਗਾਵਲੀ ਭੰਨੀ ਜਾਏ, ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਇਹ ਬਾਬੇ ਦਾ ਛਾਲ ਮਾਰ ਕੇ ਸੀਸਾਂ ਦੇ ਪੌੜੀਆਂ ਤੋਂ ਤਲਵਾਰ ਇੱਥੇ ਫੜ ਲਈ ਤੇ ਜਕਾਰੇ ਛੱਡਦੇ ਪੰਜ ਪੈ ਭੱਜ ਕੇ ਉਹ 5-7 ਪਿੱਛੇ ਵਿਚਾਰੇ ਮੇਰੇ ਵਰਗੇ ਉਹ ਵੀ ਮਗਰ ਮਗਰ ਭੱਜੇ ਆਉਣ ਤੇ ਜਦੋਂ ਉਹਨਾਂ ਵੇਖਿਆ ਦੁਸ਼ਟਾ ਭਈ ਇਹ ਤੇ ਆ ਗਏ, ਤਲਵਾਰ ਇੱਥੇ ਰੱਖੀ ਬਾਬੇ ਜਰਨੈਲ ਸਿੰਘ ਵਾਲੀ, ਉਹ 4,000 ਜਿਹੜਾ ਸੀ ਨਾ ਫਤਿਹਪੁਰੀ ਵਾਲਾ ਭੱਜ ਉੱਠਾ, 10-15 ਦੰਦ ਟੁੱਟ ਗਏ, 5-7 ਗੋਗੇ ਗੋਡੇ ਟੁੱਟ ਗਏ, ਹੈਂਜੀ ਜਦੋਂ ਭੱਜ ਉੱਠੇ ਨਾਲੇ ਐਂ ਵੇਖਣ ਵਾਲੇ ਭੱਜਣ ਤੇ ਫਿਰ ਇਹ ਕਿੱਥੇ ਖਲੋ ਗਏ। ਇਹਨਾਂ ਆਖਿਆ ਗੱਲ ਸੁਣੋ, ਅਸੀਂ ਗੁਰੂ ਗੋਬਿੰਦ ਸਿੰਘ ਆ, ਨਾ ਅਸੀਂ ਬੀਬੀ ਨੂੰ ਮਾਰਦੇ ਹਾਂ, ਨਾ ਅਸੀਂ ਬੁੱਢੇ ਨੂੰ ਮਾਰਦੇ ਹਾਂ, ਨਾ ਅਸੀਂ ਬੱਚੇ ਨੂੰ ਮਾਰਦੇ ਹਾਂ, ਨਾ ਅਸੀਂ ਭੱਜਦੇ ਨੂੰ ਮਾਰਦੇ ਹਾਂ, ਅਸੀਂ ਭੱਜਦੇ ਨੂੰ ਵੀ ਮਾਰਦੇ, ਤੁਸੀਂ ਪਿਓ ਦੇ ਪੁੱਤ ਖੜੋ ਜਾਓ, ਨਹੀਂ ਤੇ ਅਸੀਂ ਇੱਧਰ ਜਾਂਦੇ ਜਿਹੜੇ ਆ ਆਉਂਦੇ ਨੇ ਉਹਨਾਂ ਨੂੰ ਛੱਡ ਕੇ ਲਾਲ ਕਿਲੇ ਵੱਲ ਭੱਜ ਉੱਠੇ, ਉਹ ਪਹਿਲਾਂ ਹੀ ਅੱਗੇ ਭੱਜ ਉੱਠੇ, ਹੈਂਜੀ 12,000 ਦੁਸ਼ਟ ਇਹ ਸਾਰੇ ਬਾਬਾ ਜੀ ਨੇ, ਮੈਂ ਤੇ ਕਹਿੰਦਾ ਮਹਾਰਾਜ ਇਹਨਾਂ ਨੂੰ ਵਧੀਆ ਸੁਣਾ ਕੇ ਫਿਰ ਮੈਂ ਸਮਾਪਤੀ ਕਰਨੀ ਹੈ ਕਿਉਂਕਿ ਤੁਸੀਂ ਬਹੁਤ ਕੁਝ ਸੁਣ ਰਹੇ ਹੋ, 4ਵੇਂ ਦੀਵਾਨ ਲੱਗਾ, ਰੱਜ ਗਏ ਹੋਵੋਗੇ, ਸ਼ਰਮ ਕਰੋ ਗੁਰੂ ਗੋਬਿੰਦ।

अपने दास को, अपने दास को पैसा

अपने दास को बैल सहाई सगल मनोरथ

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ, ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਿਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ।

ਬਾਲੀ ਤਿੱਬਤ ਦੇ ਲੋਕ, ਰੋਹੇਲੇ ਖੰਡ ਵਿਚ ਵਸਣ ਵਾਲੇ ਲੋਕ, ਗੋਰਖਾ ਲੈਂਡ ਵਿਚ ਵਸਣ ਵਾਲੇ ਲੋਕ, ਚੀਨ ਵਿਚ ਵਸਣ ਵਾਲੇ ਲੋਕ, ਮਚੀਨ ਵਿਚ ਵਸਣ ਵਾਲੇ ਲੋਕ, ਸਰਬ ਧਰਤੀ ਦੇ ਉੱਪਰ ਰਹਿਣ ਵਾਲੀ ਮਨੁੱਖਤਾ ਜਿਹੜੀ ਹੈ ਨਾ, ਉਹ ਰੱਬ ਨੂੰ ਧਿਆ ਰਹੀ ਹੈ, ਜਪ ਰਹੀ ਹੈ। ਵੰਗ ਕੇ ਬੰਗਾਲੀ, ਫਿਰੰਗ ਕੇ ਫਰੰਗਾਂ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਦੇਸ਼ ਤੇਰੀ ਆਗਿਆ ਅੰਦਰ ਚੱਲ ਰਹੇ ਨੇ, ਤੇਰੇ ਅੱਗੇ ਸਿਜਦਾ ਕਰ ਰਹੇ ਨੇ, ਤੇਰੇ ਅੱਗੇ ਡੰਡਾਉਤ ਕਰ ਰਹੇ ਨੇ, ਤੇਰੇ ਅੱਗੇ ਵੰਦਨਾ ਪੇ ਕਰਦੇ ਨੇ, ਨਮਸਕਾਰ ਕਰਦੇ ਨੇ। ਦਿਨ ਚੜ੍ਹਦਾ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ ਨੇ, ਸ਼ਾਮ ਪੈਂਦੀ ਤਾਂ ਤੇਰੀ ਪੂਜਾ ਵਿਚ ਜੁੜੇ ਹੁੰਦੇ। ਫਿਰ ਰੋਹੇਲਾ ਖੰਡ ਰੋਹ ਕੇ ਰੋਹੇਲੇ, ਮਾਘ ਦੇਸ਼ ਕੇ ਮਘੇਲੇ, ਵੀਰ ਵੱਡੇ ਵੱਡੇ ਆਪਣੇ ਆਪ ਨੂੰ ਬਲੀ ਪੁਰਸ਼ ਕਹਾਉਣ ਵਾਲੇ, ਰੋਹੇਲਾ ਖੰਡ ਤਿੱਬਤ ਦੇ ਇਲਾਕੇ ਤੋਂ ਉਰਾਂ ਹੈ। ਇਹ ਜਿਹੜੀਆਂ ਹੇਮਕੁੰਡ ਸਾਹਿਬ ਜੀ ਦਾ ਅਸਥਾਨ ਹੈ, ਇਲਾਕਾ ਹੈ, ਇਸ ਦੇ ਨਾਲ ਦਾ ਰੋਹੇਲਾ ਖੰਡ ਹੈ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਰੋਹੇਲੇ ਖੰਡ ਵਿਚ ਪਹੁੰਚੇ ਸਨ, ਸਤਨਾਮ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਸੀ। ਰੋਹੇਲੇ ਖੰਡ ਵਾਲੇ ਤੈਨੂੰ ਜਪਣ ਵਾਲੇ ਹਨ, ਤੇ ਮਾਘ ਦੇਸ਼ ਇਹ ਸਾਰੇ ਦੇ ਸਾਰੇ ਇਲਾਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੇ ਨਾਮ ਨਾਲ ਜਾਣੇ ਜਾਂਦੇ ਸਨ। ਬੜੇ ਬੜੇ ਵੀਰ ਜਿਹੜੇ ਹਨ, ਬਹਾਦੁਰ ਜਿਹੜੇ ਨੇ, ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਵੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ। ਮਹਾਰਾਜ ਹੇ ਅਕਾਲ ਪੁਰਖ ਬੰਦਗੀ ਕਰਕੇ ਨਾਮ ਜਪ ਕੇ ਪਾਪਾਂ ਨੂੰ ਦਲਮਲ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਪਾਪਾਂ ਦੀ ਪੁੰਜ ਜਿਹੜੀ ਨਿਕਲੀ ਹੁੰਦੀ ਨਾ, ਜਿਹੜੀ ਚੋਟੀ ਬਣ ਜਾਂਦੀ ਹੈ ਨਾਮ ਜਪਣ ਦੇ ਨਾਲ। ਬੜੇ ਬੜੇ ਵੀਰ ਬਰੀ ਬਹਾਦਰ ਜਿਹੜੇ ਨੇ, ਤੇਰੇ ਨਾਮ ਨੂੰ ਜਪ ਕੇ ਪਾਪਾਂ ਨੂੰ ਦਲ ਮਲ ਦਿੰਦੇ ਨੇ। ਫਿਰ ਗੋਖਾ ਗੁਣ ਗਾਵੈ ਗੋਰਖਾ, ਗੋਰਖਾ ਲੈਂਡ ਵਿਚ ਰਹਿਣ ਵਾਲੇ ਇਨਸਾਨ ਗੋਖਾ ਗੁਣ ਗਾਵੈ, ਚੀਨ ਮਚੀਨ ਕੇ ਸੀਸ ਨਿਆਵੈ, ਚੀਨ ਮਚੀਨ ਦੇ ਲੋਕ ਸੀਸ ਨਵਾਉਂਦੇ ਨੇ, ਤਿੱਬਤੀ ਧਿਆਵੈ, ਤਿੱਬਤ ਦੇ ਇਲਾਕੇ ਚ ਰਹਿਣ ਵਾਲੇ ਲੋਕ ਵੀ ਤੇਰੇ ਨਾਮ ਨੂੰ ਜਪਦੇ ਨੇ। ਪਰ ਜਿਨ੍ਹੇ ਤੇਰੇ ਨਾਮ ਨੂੰ ਜਪਿਆ, ਜਿਨ ਜਿਨ ਤੇਰੇ ਨਾਮ ਨੂੰ ਧਿਆਇਆ, ਭਾਵੇਂ ਉਹ ਪੂਰਬੀ ਨਾ ਪਾਰ ਪਾਵੈ, ਹਿੰਗਲਾ ਹਿਮਾਲਾ ਧਿਆਵੈ, ਗੋਰ ਗਰਦੇ ਜੀ ਗੁਣ ਗਾਵੈ ਤੇਰੇ ਨਾਮ ਹੈ, ਜੋਗੀ ਜੋਗ ਸਤ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿੰਨੇ ਸ਼ਬਦ ਨੇ ਇਹਨਾਂ ਵਿਚ ਸਰਬ ਮਨੁੱਖਤਾ ਦਾ ਨਾਮ ਲਿਖ ਕੇ, ਕੱਲੇ ਕੱਲੇ ਇਲਾਕੇ ਦਾ ਨਾਮ ਲਿਖ ਕੇ, ਕੱਲੀ ਕੱਲੀ ਜਾਤੀ ਵਰਣ ਦਾ ਨਾਮ ਲਿਖ ਕੇ ਮਹਾਰਾਜ ਨੇ ਇੱਕੋ ਗੱਲ ਕਹਿ ਦਿੱਤੀ, ਬਈ ਉਹ ਤੇਰੇ ਨਾਮ ਨੂੰ ਜਪ ਰਹੇ ਨੇ। ਇਹ ਅਕਾਲ ਪੁਰਖ ਕਰਤੇ ਤੇਰੇ ਨਾਮ ਨੂੰ ਜਪ ਰਹੇ ਨੇ, ਮੈਂ ਸਾਰਾ ਸੰਸਾਰ ਆਸਤਕਵਾਦੀ ਵੇਖਿਆ, ਤੇਰੇ ਨਾਮ ਜੁੜੇ ਹੋਏ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਪਵਿੱਤਰ ਫੁਰਮਾਨ ਦਿੱਤਾ ਗੁਰਸਿੱਖ ਨੂੰ, ਬਈ ਹੇ ਸੰਸਾਰ ਵਿਚ ਆਉਣ ਵਾਲੇ ਜੀਵ, ਜੇ ਇਹ ਲੋਕ ਤੇਰਾ ਰੱਬ ਦਾ ਨਾਮ ਜਪਦੇ ਪਏ ਨੇ ਤੇ ਉਹਨਾਂ ਦੀ ਪਾਰ ਉਤਾਰਾ ਹੋ ਜਾਣਾ, ਆਪਣੀ ਭਾਸ਼ਾ ਵਿਚ ਉਹ ਨਾਮ ਜਪ ਰਹੇ ਨੇ। ਕਾਲੇ ਲੋਕ ਆਪਣੀ ਭਾਸ਼ਾ ਵਿਚ ਨਾਮ ਜਪਦੇ ਨੇ, ਗੋਰੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਮਧਰੇ ਚੀਨੇ ਲੋਕ ਆਪਣੇ ਅਕੀਦੇ ਮੁਤਾਬਕ ਨਾਮ ਜਪਦੇ ਨੇ, ਜੋ ਅਕੀਦਤ ਕੀਤਾ ਗਿਆ ਉਸ ਮੁਤਾਬਕ ਨਾਮ ਜਪਦੇ ਨੇ, ਤੇ ਜਿਹੜਾ ਨਾਮ ਤੈਨੂੰ ਮਿਲਿਆ ਨਾ ਵਾਹਿਗੁਰੂ, ਉਸ ਨਾਮ ਨੂੰ ਤੂੰ ਜਪ। ਇਹ ਨਾ ਵੇਖ ਵੀ ਚੌਂ ਵਰਨਾ ਦੇ ਲੋਕ ਕੋਈ ਮਹਾਤਮਾ ਬੁੱਧ ਦੀ ਪੂਜਾ ਕਰ ਰਿਹਾ ਹੈ, ਕੋਈ ਮਹਾਤਮਾ ਦੇਵ ਦੀ ਪੂਜਾ ਕਰ ਰਿਹਾ ਹੈ, ਕੋਈ ਸ਼ੰਕਰ ਦੀ ਪੂਜਾ ਕਰ ਰਿਹਾ, ਸ਼ੰਕਰ ਵਰਨ ਹੋਇਆ ਪਿਆ, ਕੋਈ ਚੰਦਰਮਾ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਧਰਤੀ ਆਕਾਸ਼ ਪੌਣ ਪਾਣੀ ਸਭ ਦੀ ਪੂਜਾ ਵਿਚ ਲੱਗਾ ਹੋਇਆ, ਇਹ ਉਹਨਾਂ ਦੇ ਅਕੀਦੇ ਮੁਤਾਬਕ ਹੀ ਨਾਮ ਜਪ ਰਹੇ ਨੇ। ਤੇਰਾ ਅਕੀਦਾ ਹੈ ਕੇਵਲ ਵਾਹਿਗੁਰੂ, ਇੱਕ ਅਕਾਲ ਦੀ ਪੂਜਾ, ਤੂੰ ਇੱਕ ਅਕਾਲ ਦੀ ਪੂਜਾ ਚ ਜੁੜ ਜਾ, ਇੱਕ ਅਕਾਲ ਪੁਰਖ ਦੇ ਦਰਸ਼ਨ ਕਰ, ਰੱਬ ਦੇ ਨਾਲ ਬਾਤ ਕਰ, ਰੱਬ ਦੀ ਮਿੱਠ ਬੋਲੜੀ ਭਾਸ਼ਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਨਾ, ਜਦੋਂ ਤੇਰਾ ਸਰੂਪ ਮਿੱਠ ਬੋਲੜਾ ਹੋ ਜਾਏਗਾ, ਤੇਰੇ ਸਰੂਪ ਦੇ ਬਾਹਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਝਲਕੇਗਾ, ਤੇਰੇ ਸਰੀਰ ਦੇ ਵਿਚ ਵਾਹਿਗੁਰੂ ਵਸ ਗਿਆ, ਬਾਹਰ ਤੇਰੇ ਸਰੀਰ ਦੇ ਵਿਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਝਲਕਾਂ ਪੈਣਗੀਆਂ। ਇਸ ਕਰਕੇ ਉਸ ਰੱਬ ਦੇ ਦਿੱਤੇ

ਰਾਖੇ ਗੁਰੂ ਗੋਬਿੰਦ ਕੰਠ ਲਾਏ ਕੰਠ ਲਾਏ ਅਵਗੁਣ ਸਭ ਮੇਟੇ ਦਿਆ।

शब्द गुरपिया, शब्द गुरपिया, शब्द गुरपिया।

ਸੁਣੀਏ ਕੁਦਰਤ ਪਾ ਸੁਖ ਸਾਰ ਕੁਦਰਤ ਪਾਤਾ ਨੀ ਆਤਾ ਸੀ ਕੁਦਰਤ ਸਰਬ ਆਵਾ ਕੁਦਰਤ ਵੇ

ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ, ਕਾਰੋਬਾਰ ਵਾਲੇ ਸਨ ਸਾਡੇ ਵਾਂਗੂ, ਪਰ ਇਉਂ ਦੁਨੀਆਂ ਵਿਚ ਰਹਿ ਕੇ ਪਾਣੀ ਵਿਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ? ਪਾਣੀ ਤੋਂ ਮੁਰਾਦ ਹੈ ਮਾਇਆ, ਬਹੁ ਰੰਗੀ ਮਾਇਆ, ਅਨੇਕਾਂ ਰੂਪਾਂ ਵਾਲੀ ਮਾਇਆ, ਜਿਹਨੇ ਵੱਡਿਆਂ ਵੱਡਿਆਂ ਨੂੰ ਛੱਲਿਆ। ਪਰ ਕਿਵੇਂ ਇਸ ਨੂੰ ਛੱਲਿਆ? ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਂਪੁਰਸ਼ਾਂ, ਭਗਤਾਂ, ਸੰਤ ਜਾਨਾਂ, ਭਗਵਤੀਆਂ। ਇਹ ਜੁਗਤ ਸਤਪੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ। ਚਿਤਨਾ ਬਹਿਓ ਹਮਰੋ ਪਾਵਨ ਕਹਿ ਚੁਬੀ ਰਹੀ ਸ੍ਰੁਤ ਪਵ ਚਰਨਨ ਮਨ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੇਖ ਰਹੇ ਜੋ ਤੋਹਾ ਜੁਗਤ ਸਾਹ ਰਾਮ ਕਲੀ ਬਾਗ ਸੱਤਾ ਪਲਟ, ਜੋ ਤੋਹਾ ਜੁਗਤ ਸਾਹ ਸਹਿ ਕਾਇਆ ਫੇਰ ਪਲਟੀਏ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀਰ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ, ਜੋ ਗੁਰੂਆਂ ਨੂੰ ਭਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ। ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਇਨ ਇਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ, ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਰ, ਇਹ ਹੁਕਮ ਕੀਤੇ ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਕਿ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰੀ ਹੋ ਜਾਣਾ ਹੈ, ਮੁਸਲਸਲ ਹੋ ਜਾਣਾ ਹੈ, ਜਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲਾ, ਗੁਰਬਾਹ ਪਕੜ ਪ੍ਰਭ ਸੇਵਾ ਲਾਏ ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ, ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕੁਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਨਹੀਂ। ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ, ਮੋਹ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋ ਮੈਂ ਨਹੀਂ, ਹੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਾਂ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਹਮੇਸ਼ਾ ਰੱਬ ਨਾਲ

ਗਿਆਨੀ ਰੁੱਠਦਾ ਹੈ, ਗਿਆਨਵਾਨ ਨਹੀਂ। ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਧਾਵੇ ਕੇ ਤੱਕ ਬੋਲਾ, ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗ ਹੈ ਅਤੋਲਾ। ਆਓ ਸਾਰੇ ਹੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ। ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ ਸਹਿਜ ਅਵਸਥਾ। ਇਸ ਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ ਹੁਣ ਤਾਂ ਗੱਲ ਹੋਰ ਹੋ ਗਈ ਹੈ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ, ਵਿੱਚ ਹੀ ਰਲ ਜਾਂਦਾ ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿੱਚ ਬਦਲਣ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਤੇ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ, ਇਹ ਇਸ਼ਾਰਾ ਹੈ। ਕਬੀਰ ਸਾਹਿਬ ਜੀ ਨੇ ਬਾਰ ਬਾਰ ਇਸ ਸਥਾਈ ਵਿਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ, ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਦੀ ਅਵਸਥਾ ਤੇ ਟਿਕਣਾ ਹੈ। ਤੋ ਆਪ ਕਹਿੰਦੇ ਨੇ

ਥੋੜਾ ਜਿਹਾ ਰਾਗ ਮੁਸ਼ਕਲ ਹੈ, ਇਹਨੂੰ ਦੇਸੀ ਕਹਿੰਦੇ ਨੇ, ਦੇਸੀ ਦਾ ਖਿਆਲ ਹੈ, ਦੇਸੀ ਟੋਡੀ, ਔਰ ਬਹੁਤ ਘੱਟ ਰਾਗੀ ਗਾਉਂਦੀਆਂ ਨੇ ਆਮ ਕਰਕੇ। ਇਹ ਜਿਹੜੇ ਬੜੇ ਬੜੇ ਭਾਈ ਨਾ ਲਾਲ, ਭਾਈ ਸਿਮਨ ਸਿੰਘ, ਇਹ ਸਾਈਂ ਦਿੱਤਾ, ਇਹ ਭਾਈ ਗੁਰਮੁਖ ਸਿੰਘ ਸਰਮਸ, ਇਹ ਲੋਕ ਗਾਉਂਦੇ ਹੁੰਦੇ ਸੀ।

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਢੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ, ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ। ਲੇਕਿਨ ਸਤਿਗੁਰੂ ਕਹਿੰਦੇ ਨੇ, ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮੇ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

0: ਦੁੱਖਨ ਦੇਖਦਾ ਹੈ ਪਰ ਦੇਖਣਾ ਹਾਰ,
1: ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰੂ।

ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ, ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ, ਮੇਰੇ ਦਿਲ ਨੂੰ ਇੱਕ ਚਾਓ ਲਾ ਦੇ, ਨਾਨਾ ਚਾਓ ਘਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਓ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ,

ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ

Guru Rup has been Jiyo, Vat Bhagi Satsang Jiyo, Khush Naseeb Hazrin Vakt Jiyo, Pyar Sat Kajao Ji, Vaheguru Ji Ka Khalsa, Vaheguru Ji Ki Fateh. Guru Ji Par Bakshish Nal, Aap Inu Dihari De Aram Bandar, Is Din De Ibtidaat Shuruaat Utte Hi, ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਅਸਾਂ ਸਾਰਿਆਂ ਨੂੰ ਆਪਣੀ ਗੋਦ ਅੰਦਰ ਬਿਠਾਇਆ ਹੈ ਤੇ ਆਪਣਾ ਪਵਿੱਤਰ ਪਾਵਨ ਉਪਦੇਸ਼ ਤੇ ਉਦੇਸ਼ ਬਖਸ਼ਿਆ ਹੈ ਉਸ ਨੂੰ ਅਮਲਾਉਣ ਦਾ ਉਤਸ਼ਾਹ ਦਿੱਤਾ ਹੈ ਕਿਆ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ ਅੰਮ੍ਰਿਤ ਵੇਲੇ ਹੀ ਗੁਰਚਰਨਾਂ ਵਿੱਚ ਆ ਕੇ ਇਸ ਅਮੁੱਲ ਸ਼ਬਦ ਭੰਡਾਰ ਵਿੱਚੋਂ ਰੂਹਾਨੀਅਤ ਦੇ ਇਸ ਬਹਿਰੇ ਜ਼ਖਾਰ ਵਿੱਚੋਂ ਸ਼ਬਦ ਰੂਪ ਅੰਮ੍ਰਿਤ ਸ਼ਬਦ ਰੂਪ ਆਬੇ ਬਕਾ ਸ਼ਬਦ ਰੂਪ ਉਪਦੇਸ਼ ਰੂਪ ਇਹ ਵਾਟਰ ਆਫ ਇਮੋਰਟੈਲਿਟੀ ਅਮਰ ਜਲ ਛਕਣ ਦਾ ਸੁਭਾਗ ਬਖਸ਼ਿਆ ਹੈ ਆਪ ਸਭਸ ਨੇ ਕੰਨਾਂ ਦੇ ਕਟੋਰੀਆਂ ਰਾਹੀਂ ਇਸ ਸੁਭਾਗ ਦਾਤ ਨੂੰ ਪ੍ਰਾਪਤ ਕੀਤਾ ਹੈ ਤੇ ਹਿਰਦੇ ਅੰਦਰ ਸੰਚਿਤ ਕੀਤਾ ਹੈ ਗੁਰੂ ਦੇ ਬਚਨ ਹਿਰਦੇ ਵਿੱਚ ਸਚਨ ਕਰਨ ਦਾ ਇਹ ਯਤਨ ਗੁਰੂ ਮਹਾਰਾਜ ਜੀ ਨੇ ਆਪ ਹੀ ਕਰ ਕਰਕੇ ਸਾਨੂੰ ਦ੍ਰਿੜਾਇਆ ਹੈ ਤੇ ਸਮੂਹ ਪਰਮਾਰਥੀ ਕਰਮਾਂ ਵਿੱਚੋਂ

ਰੂਹਾਨੀਅਤ ਦੇ ਕਰਮਾਂ ਵਿੱਚੋਂ ਪਰਮੇਸ਼ਰ ਨੂੰ ਮਿਲਣ ਦੇ ਤੌਰ ਤਰੀਕੇ ਢੰਗ ਸਾਰੇ ਹੀ ਕਰਮਾਂ ਵਿੱਚੋਂ ਗੁਰੂ ਸਾਹਿਬਾਨ ਜੀ ਨੇ ਇਸ ਨੂੰ ਸਰਮੌਰ ਕਰਮ ਫਰਮਾਇਆ ਹੈ ਤੇ ਮਿਲਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਨਾਲ ਹੈ। ਇਹ ਸਿਰਕਰਮਨ ਕੇ ਕਰਮਾਂ ਯਾਨੀ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਜਮਾਤੀ ਤੌਰ ਉੱਤੇ ਉਸ ਗੁਣ ਨਿਧਾਨ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਜਾਂ ਸੁਣਨੀ ਸਿਰਕਰਮਨ ਕੇ ਕਰਮਾਂ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪੀ ਸਾਹਿਬ ਅੰਦਰ ਅਰਸ਼ਾਦ ਵੀ ਕੀਤਾ ਹੈ ਕਿ ਬਸ਼ਰ ਤੂੰ ਆਪਣੇ ਸਾਜਨ ਤੇ ਸਿਰਜਣਹਾਰ ਨੂੰ ਚਿੰਤਨ ਕਰ, ਅਰਾਧ ਆਪਣੇ ਦਿਲ ਦਿਮਾਗ ਅੰਦਰ ਉਸਦੀ ਮਹਿਕਾਂ ਪ੍ਰਦਾਨ ਕਰਨ ਵਾਲੀ ਯਾਦ ਨੂੰ ਲਿਆ, ਖਿਜ਼ਾਂ ਵਿੱਚ ਬਹਾਰਾਂ ਲਿਆ ਦੇਣ ਵਾਲੀ ਉਸ ਪਵਿੱਤਰ ਯਾਦ ਨੂੰ ਬਸਾ, ਪਰ ਇਸ ਕਰਕੇ ਉਸਦੀ ਸਿਫਤ ਨਾ ਕਰ ਕਿ ਤੂੰ ਉਸਦਾ ਅੰਤ ਲੈ ਲਵੇਂਗਾ, ਇੱਕ ਬੂੰਦ ਦੀ ਕੀ ਪਾਇਆ ਕਿ ਆਪਣੇ ਸਾਜਨਹਾਰ ਸਾਗਰ ਦਾ ਅੰਤ ਲੈ ਪਾਏ, ਇੱਕ ਚੰਗਿਆੜੀ ਭੱਠ ਦਾ ਅੰਤ ਨਹੀਂ ਲੈ ਸਕਦੀ, ਇੱਕ ਜ਼ਰਰਾ ਰੱਬੇ ਮਸਕੂਨ ਯਾਨੀ ਧਰਤੀ ਦਾ ਖੁਸ਼ਕੀ ਦਾ ਕੀ ਅੰਤ ਲੈ ਸਕਦਾ ਹੈ, ਇੱਕ ਕਿਰਨ ਮੰਬਾਏ ਨੂਰ ਆਫਤਾਬ ਦਾ ਕੋਈ ਅੰਤ ਨਹੀਂ ਲੈ ਸਕਦੀ, ਬੈਨ ਹੀ ਅਪੂਰਨ ਇਨਸਾਨ ਸੰਪੂਰਨ ਵਾਹਿਗੁਰੂ ਦਾ ਅਲਪਗ ਜੀਵ ਸਰਬੱਗ ਪਰਮੇਸ਼ਰ ਦਾ ਅੰਤ ਨਹੀਂ ਲੈ ਸਕਦਾ, ਪਰ ਸਿਫਤ ਸਲਾਹ ਕਰਨੀ ਉਚਿਤ ਹੈ। ਗੁਰਦੇਵ ਫਰਮਾਉਂਦੇ ਨੇ ਸਾਲਾਹੀ ਸਾਲਾਹ, ਸਾਲਾਹੀ ਮੈਨੇ ਵਾਹਿਗੁਰੂ, ਸਾਲਾਹ ਮੈਨੇ ਉਹਦਾ ਕੀਰਤਨ ਕਰ, ਸਿਫਤ ਕਰ, ਹਮਦੋ ਸਨਾਹ ਕਰ, ਸਾਲਾਹੀ ਸਾਲਾਹ ਕੌਮਾਂ ਏਤੀ, ਪਰ ਤੂੰ ਇਹ ਨਹੀਂ ਦੱਸ ਸਕਦਾ ਵੀ ਉਹਦਾ ਅੰਡ ਐਂਡ ਆ ਗਿਆ ਹੈ, ਤਮਾਮ ਸ਼ੁੱਧ ਹੋ ਗਿਆ ਹੈ, ਇਤੀ ਹੋ ਗਈ ਹੈ, ਉਹ ਇੰਨਾ ਹੈ, ਤੂੰ ਇਹ ਨਹੀਂ ਦੱਸ ਸਕੇਗਾ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਏ, ਇਹ ਤੇਰੀ ਸੁਰਤ ਦਾ ਵਿਸ਼ਾ ਨਹੀਂ, ਇਹ ਤੇਰੀ ਸੀਮਤ ਬੁੱਧੀ ਅੰਦਰ, ਅਸੀਮ ਪਰਮੇਸ਼ਰ ਨਹੀਂ ਆ ਸਕਦਾ, ਲਿਮਿਟਡ ਮਤ ਅੰਦਰ ਲਿਮਿਟਲੈਸ ਤਾਕਤ ਨਹੀਂ ਆ ਸਕਦੀ, ਮਹਦੂਦ ਤਸੱਵਰ ਵਿੱਚ ਲਾਮਹਦੂਦ ਜ਼ਾਤ ਪਾਕ ਪਰਮੇਸ਼ਰ ਦੀ ਨਹੀਂ ਆ ਸਕਦੀ, ਪਰ ਤਾਂ ਵੀ ਸਾਲਾਹੀ ਸਾਲਾਹ ਉਸ ਸਾਲਾਹੀ ਪਰਮੇਸ਼ਰ ਨੂੰ ਸਦਾ ਸਲਾਹ, ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ। ਅੱਗੇ ਮਿਸਾਲ ਹੈ, ਉਦਾਹਰਣ ਹੈ, ਨਜ਼ੀਰ ਹੈ, ਐਗਜ਼ਾਮਪਲ ਹੈ, ਸਾਖੀ ਹੈ, ਮਿਸਾਲ ਹੈ ਕਿ ਜਿਸ ਤਰ੍ਹਾਂ ਇੱਕ ਨਦੀ, ਇੱਕ ਨਾਲਾ, ਇੱਕ ਬਹੁੜਾ ਸਮੁੰਦਰ ਵਿੱਚ ਮਿਲ ਤਾਂ ਸਕਦਾ ਹੈ ਪਰ ਉਸਦਾ ਅੰਦਾਜ਼ ਨਹੀਂ ਲਗਾ ਸਕਦਾ, ਤਖਮੀਨਾ ਨਹੀਂ ਲਾ ਸਕਦਾ, ਅੰਤ ਨਹੀਂ ਪਾ ਸਕਦਾ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਕਿਵੇਂ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ। ਇੱਕ ਦਾਤ ਜ਼ਰੂਰ ਪ੍ਰਾਪਤ ਹੋ ਜਾਏਗੀ ਕਿ ਜਦੋਂ ਤੂੰ ਆਪਣੇ ਖਜ਼ਾਨੇ ਵਿੱਚ ਰਲ ਜਾਏਗਾ, ਜਿਵੇਂ ਇੱਕ ਨਦੀ ਆਪਣੇ ਆਗਾਜ਼ ਵਿੱਚ, ਆਪਣੇ ਖਜ਼ਾਨੇ ਵਿੱਚ, ਆਪਣੇ ਭੰਡਾਰ ਵਿੱਚ, ਬਹਿਰੇ ਬੇਪਾਇਆ ਅੰਦਰ ਸਾਗਰ ਵਿੱਚ ਮਿਲ ਗਈ, ਉਹਨੂੰ ਇੱਕ ਦਾਤ ਜ਼ਰੂਰ ਮਿਲ ਗਈ ਕਿ ਉਹ ਛੋਟੀ ਤੋਂ ਲਾਮਹਦੂਦ ਹੋ ਗਈ, ਵੱਡੀ ਹੋ ਗਈ, ਉਹ ਜੁਜ਼ ਤੋਂ ਕੁੱਲ ਹੋ ਗਈ, ਅਨੇਕਤਾ ਵਿੱਚ ਬੇਅੰਤਤਾ ਵਿੱਚ ਜਾ ਰਲੀ। ਫਿਰ ਇਸ ਦੇ ਦੋ ਚੀਜ਼ਾਂ ਖਤਮ ਹੋ ਗਈਆਂ, ਨਾਮ ਤੇ ਰੂਪ, ਇਸਮ ਤੇ ਸ਼ਕਲ, ਨੇਮ ਐਂਡ ਫੋਰਮ, ਧਿਆਨ। ਇਹਨੂੰ ਇਹ ਦਾਤ ਮਿਲੀ, ਇਹ ਵੱਡੀ ਹਸਤੀ ਵਿੱਚ ਰਲ ਗਈ ਤੇ ਵੱਡੀ ਹੋ ਗਈ, ਪਰ ਇਹਦੀ ਜ਼ਾਤ, ਇਹਦੀ ਸ਼ਕਲ ਤੇ ਇਹਦਾ ਨਾਮ ਦੋਨੋਂ ਖਤਮ ਹੋ ਗਏ। ਇਵੇਂ ਸ੍ਰੀ ਵਾਹਿਗੁਰੂ ਜੀ ਅੰਦਰ ਰਲ ਕੇ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਬੜਾ ਹੀ ਹੰਕਾਰ ਰਹਿੰਦਾ ਹੈ, ਸਾਡੀ ਵੱਖਰੀ ਹੋਂਦ ਹੈ ਤੇ ਸਾਡਾ ਆਹ ਨਾਮ ਹੈ। ਜਿਵੇਂ ਹੋ ਜਾਏ ਕਿਸੇ ਗਹਿਣੇ ਨੂੰ ਇਹ ਹੰਗਤਾ ਤੇ ਉਹਦੇ ਦੋ ਨਾਂ ਪੈ ਜਾਣ ਹੰਕਾਰ ਨਾਲ, ਇੱਕ ਉਹਨੂੰ ਛੱਲਾ ਕਹਿਣ ਲੱਗ ਪਈਏ ਤੇ ਇੱਕ ਉਹਦੀ ਸ਼ਕਲ ਕੋਈ ਹੋਰ ਹੋ ਜਾਏ, ਦਰਅਸਲ ਉਹ ਕੁੰਦ ਨਹੀਂ ਹੈ, ਸੋਨਾ ਹੀ ਹੈ। ਇਸ ਤਰ੍ਹਾਂ ਬ੍ਰਹਮ ਤੋਂ ਨਿਖੜ ਕੇ ਸਾਨੂੰ ਇਹ ਮੁੱਖ ਦੋ ਗੱਲਾਂ ਮਿਲੀਆਂ ਨੇ, ਇੱਕ ਸਾਡਾ ਨਾਮ ਹੋ ਗਿਆ ਜਿਹਦੀ ਸਾਨੂੰ ਬੜੀ ਹੰਗਤਾ, ਤੇ ਇੱਕ ਸਾਡੀ ਸ਼ਕਲ ਹੋ ਗਈ। ਜਦੋਂ ਆਪਣੇ ਨੂਰ ਵਿੱਚ ਮਿਲ ਜਾਂਦੀ ਹੈ ਕਿਰਨ, ਤੇ ਕਿਰਨ ਨੇ ਰਹਿੰਦੀ ਸੂਰਜ ਹੋ ਜਾਂਦੀ ਹੈ।
ਸ਼ੋਲਾ ਸ਼ੋਲਾ ਨਹੀਂ ਰਹਿੰਦਾ ਪੱਠ ਹੋ ਜਾਂਦਾ, ਜ਼ਰਾ ਜ਼ਰਾ ਨਹੀਂ ਰਹਿੰਦਾ ਧਰਤੀ ਹੋ ਜਾਂਦੀ ਹੈ, ਬੂੰਦ ਬੂੰਦ ਨਹੀਂ ਰਹਿੰਦੀ ਬਹਿਰੇ ਕੁਲਜ਼ਮ ਹੋ ਜਾਂਦੀ ਹੈ। ਉਸਦਾ ਨਾਮ ਤੇ ਰੂਪ ਮਿਟ ਗਿਆ। ਗੁਰਦੇਵ ਫਰਮਾਉਂਦੇ ਨੇ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣੀਆਂ। ਹੁਣ ਕੌਣ ਦੱਸ ਸਕਦਾ ਹੈ ਇਹ ਨਰਮਦਾ ਹੈ, ਇਹ ਕਾਵੇਰੀ ਹੈ, ਇਹ ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਹ ਹੈ, ਜੇਹਲਮ ਹੈ, ਸਿੰਧ ਹੈ, ਗੰਗਾ ਹੈ, ਜਮਨਾ ਹੈ, ਕਿਉਂਕਿ ਉਹ ਆਪਣੇ ਮੰਬੇ ਵਿਚ ਰਲ ਗਈਆਂ ਨੇ। ਪਵ ਹੈ ਸਮੁੰਦਰ ਨਾ ਜਾਣੀਏ, ਨਾ ਰੂਪ ਰਿਹਾ ਤੇ ਨਾ ਉਹਨਾਂ ਦਾ ਨਾਂ ਰਿਹਾ। ਇਹ ਬਸ਼ਰ ਇਸੇ ਤਰ੍ਹਾਂ ਤੂੰ ਵੀ ਉਸ ਪਰਮੇਸ਼ਰ ਵਿਚ ਰਲਣਾ ਹੈ। ਸਾਲਾ ਹੀ ਸਾਲਾ ਇਹ ਤੀਸ ਭਾਈ ਸਾਹਿਬ ਜੀ ਨੇ 8-5 ਤੇ ਜੁਗ ਜੁਗ ਭਗਤ ਉਪਾਇਆ ਉਚਾਰਨ ਲਈ ਹੁਕਮ ਕੀਤਾ ਸੀ। ਇਸ ਲਈ ਇਧਰੋਂ ਵੇਖਿਆ ਤਾਂ 3 ਕੁ ਮਿੰਟ ਰਹਿੰਦੇ ਨੇ, ਇਧਰੋਂ ਭਾਵੇਂ 2 ਹੀ ਰਹਿੰਦੇ ਹੋਣ। ਤੋ ਬੇਨਤੀ ਹੈ ਕਿ ਮਨੁੱਖ ਹੈ ਕਿ ਅਸੀਂ ਮੋਟੀ ਤਕੜੀ ਨਾਲ ਤੱਕੀਏ ਤਾਂ ਇਨਸਾਨ ਤਿੰਨਾਂ ਚੀਜ਼ਾਂ ਦਾ ਜੋੜ ਪ੍ਰਤੀਤ ਹੁੰਦਾ ਹੈ। ਧਿਆਨ ਨਾਲ ਦਾਸ ਕੋਈ ਸਾਖੀ ਨਹੀਂ ਕਰ ਰਿਹਾ। ਇੱਕ ਤਾਂ ਇਹ ਸਰੀਰ ਹੈ, ਦੂਜਾ ਇਹ ਮਨ ਹੈ ਤੇ ਤੀਜਾ ਇਹ ਆਤਮਾ ਹੈ। ਇੱਕ ਜਮਾਂ ਦੂਸਰੀ ਚੀਜ਼ ਜਮਾਂ ਤੀਸਰੀ ਅਜ਼ੀਕਲ ਟੂ ਇਨਸਾਨ, ਮਨੁੱਖ ਬਣ ਗਏ। ਸਰੀਰ ਯਾਨੀ ਤਨ ਹੈ, ਮਨ ਹੈ ਤੇ ਆਤਮਾ ਹੈ। ਫਿਰ ਵਿਸ਼ਲੇਸ਼ਣ ਕੀਤਿਆਂ ਮਨ ਦੀਆਂ ਵੀ 4 ਕਿਸਮਾਂ ਬਣਦੀਆਂ ਨੇ, ਮਨ, ਬੁੱਧ, ਚਿੱਤ, ਅਹੰਕਾਰ। ਮਜ਼ਮੂਨ ਜ਼ਰਾ ਬੋਝ ਪਾ ਕੇ ਸਮਝਣ ਯੋਗ ਹੈ। ਮਨ, ਬੁੱਧ, ਚਿੱਤ, ਅਹੰਕਾਰ ਮਨ ਦੀਆਂ 4 ਫੋਰਮਸ ਬਣ ਗਈਆਂ ਤੇ ਇਹ ਆਤਮਾ ਵੀ ਜਦੋਂ ਇਹ ਮਾਇਆ ਦੀ ਆਲੂਦਗੀ ਵਿੱਚ ਹੋਵੇ ਤਾਂ ਮਨ ਨਾਲ ਕੰਪਰੋਮਾਈਜ਼ ਕਰਦੀ ਹੈ। ਜਦੋਂ ਇਹ ਪਰਮੇਸ਼ਰ ਦਾ ਨਾਮ ਸਿਮਰ ਕੇ ਗੁਰਮੁਖ ਪੁਰਸ਼ਾਂ ਦੀ ਸਤਸੰਗੀਆਂ ਦੀ ਸੰਗਤ ਨਾਲ ਇਹ ਉੱਚੀ ਹੁੰਦੀ ਹੈ ਤੇ ਬ੍ਰਹਮ ਸਰੂਪ ਵੱਲ ਨੂੰ ਜਾਂਦੀ ਹੈ, ਸ਼ੁੱਧ ਆਤਮਾ ਵੱਲ ਨੂੰ ਜਾਂਦੀ ਹੈ। ਪਰ ਮੋਟੇ ਤੌਰ ਉੱਤੇ ਇੱਕ ਅਸੀਂ ਤਨ ਹਾਂ, ਇੱਕ ਮਨ ਹਾਂ ਤੇ ਇੱਕ ਆਤਮਾ ਹੈ। ਭਾਵੇਂ ਹਰਿਮੰਦਰ ਸਾਹਿਬ ਦੇ ਗਿਰਦ ਫੈਲੇ ਹੋਏ ਸਰੋਵਰ ਵਿੱਚ ਇਸ਼ਨਾਨ ਕਰ ਲਈਏ ਤੇ ਭਾਵੇਂ ਗੰਗਾ ਜਲ ਨਾਲ ਨਹਾ ਲਈਏ, ਚਾਹੇ ਚਸ਼ਮੇ ਕੌਸਰ ਆਬ ਜ਼ਮਜ਼ਮ ਨਾਲ ਨਹਾ ਲਈਏ, ਮਨ ਪਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਤੇ ਇਸੇ ਤਰ੍ਹਾਂ ਬਾਣੀ ਪੜ੍ਹ ਲਈਏ, ਪੁਰਾਣੇ ਕਰੀਮ ਕੋਈ ਪੜ੍ਹ ਲਵੇ, ਅੰਜੀਲ, ਤੌਰੇਤ, ਹੋਰ ਇਬਰਾਨੀ ਧਾਰਮਿਕ ਪੁਸਤਕਾਂ ਦਾ ਮੁਤਾਲਿਆ ਕਰ ਲਿਆ ਜਾਏ, ਤਨ ਬਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਧਿਆਨ ਨਜ਼ਰ, ਮਨ ਪਾਣੀ ਨਾਲ ਨਹੀਂ ਧੁਲ ਸਕਦਾ ਤੇ ਤਨ ਬਾਣੀ ਨਾਲ ਨਹੀਂ ਧੁਲ ਸਕਦਾ ਤੇ ਆਤਮਾ, ਇਹਨਾਂ ਦੋਹਾਂ ਚੀਜ਼ਾਂ ਨੂੰ ਕਰੀ ਜਾਓ ਕਰੀ ਜਾਓ, ਅਮਲਾਈਏ ਨਾ ਤੇ ਉਹ ਗਿਆਨਵਾਨ ਨਹੀਂ ਹੋ ਸਕਦੇ। ਇਸ ਲਈ ਤਨ ਦੀ ਸਫਾਈ ਜਲ ਨਾਲ ਹੁੰਦੀ ਹੈ, ਪਾਣੀ ਨਾਲ ਹੁੰਦੀ ਹੈ ਤੇ ਮਨ ਦੀ ਸਫਾਈ ਬਾਣੀ ਨਾਲ ਹੁੰਦੀ ਹੈ। ਆਤਮਾ ਦੀ ਸਫਾਈ ਬ੍ਰਹਮ ਗਿਆਨ ਨਾਲ ਹੁੰਦੀ ਹੈ। ਸਮਾਂ ਹੋ ਗਿਆ ਹੈ, ਗੁਰੂ ਨੂੰ ਪਾਇਆ।

0: ਸ਼ੇਰ ਨੇ ਆਪਣੀ ਖੁਰਾਕ ਲਈ ਬੱਕਰੀ ਨੂੰ ਫੜ ਲਿਆ। ਹੋਇਆ ਕਿ
1: ਛੀਪ ਝੂਟੀ ਬੱਕਰੀ ਤੇ ਮਰਦੀ ਹੋਈ ਹੜ ਹੜ ਹੱਸੀ।
0: ਕਿਉਂ?
1: ਛੀ ਪੁੱਛੇ ਬਿਸਮਾਦ ਹੋ ਇਤ ਅਸੁਰ ਕਿਤ ਰਹੱਸ ਰਹੱਸੀ।
0: ਛੀ ਕਹਿੰਦਾ ਹੈ ਮੈਂ ਸਚਰਜ ਹਾਂ, ਤੂੰ ਮੇਰੇ ਫੰਦੇ ਵਿੱਚ ਹੈ, ਮੈਂ ਤੈਨੂੰ ਪਕੜ ਲਿਆ, ਤੂੰ ਮੇਰੀ ਖੁਰਾਕ ਹੈ, ਮੈਂ ਤੈਨੂੰ ਖਾ ਜਾਣਾ ਤੇ ਆਪਣੀਆਂ ਆਂਦਰਾਂ ਤ੍ਰਿਪਤ ਕਰਨੀਆਂ ਹਨ ਤੇ ਆਪਣਾ ਪੇਟ ਪਾਲਣਾ। ਪਰ ਮੈਂ ਸਚਰਜ ਇਸ ਗੱਲੋਂ ਹਾਂ ਵੀ ਜਦੋਂ ਮੈਂ ਤੈਨੂੰ ਪਕੜਿਆ ਤੈਨੂੰ ਤੇਰੇ ਸਾਹਮਣੇ ਮੌਤ ਦਿਸਦੀ ਹੈ, ਤੂੰ ਫਿਰ ਖਿੜ ਖਿੜਾ ਕੇ ਹੱਸ ਰਹੀ ਹੈ, ਕਿਉਂ? ਰੀਜ਼ਨ ਕੀ ਹੈ? ਛੀ ਪੁੱਛੇ ਵਿਸਮਾਦ ਹੋਏ ਇਤ ਅਵਸਰ ਇਸ ਸਮੇਂ ਤੇ ਕਿਤ ਰਹੱਸ ਰਹੱਸ, ਤੂੰ ਕਿਸ ਖੁਸ਼ੀ ਦੇ ਅੰਦਰ ਹੱਸ ਰਹੀ ਹੈ, ਤੈਨੂੰ ਹਾਸਾ ਕਿਉਂ ਆ ਰਿਹਾ ਹੈ? ਜਵਾਬ ਹੈ
1: ਛੀਪ ਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ। ਛੀ ਪੁੱਛੇ ਬਿਸਮਾਦ ਹੋਏ ਇਤ ਅਵਸਰ ਕਿਤ ਰਹੱਸ ਰਹੱਸੀ। ਬਿਨੋ ਕਰਨ ਦੀ ਬੱਕਰੀ ਬਿਨੋ ਕਰਨ ਦੀ ਬੱਕਰੀ ਪੁੱਤਰ ਸਾਡੇ ਕੀਟਨ ਖੱਸੀ। ਅੱਕਤ ਧੂੜਾ ਖਾਦਿਆਂ ਅੱਕਤ ਧੂੜਾ ਖਾਦਿਆਂ ਕੋ ਕੋ ਖਲ ਉਖਲ ਵਣਸੀ।
0: ਖਾਦਾ ਕੀ? ਅੱਕ ਤੇ ਧੂੜਾ। ਸਜ਼ਾ ਕੀ? ਮੇਰੀ ਖੱਲ ਪੁੱਠੀ ਕਰਕੇ ਲਾ ਕੇ ਸਰੀਰ ਤੋਂ ਜੁਦਾ ਕਰ ਦਿੱਤੀ। ਮੈਂ ਹੱਸਦੀ ਇਉਂ ਹਾਂ ਵੀ ਸਿਰਫ ਮਹਿਜ਼ ਅੱਕ ਤੇ ਧੂੜਾ ਖਾਣ ਦਾ ਸਦਕਾ ਮੇਰੀ ਔਲਾਦ ਨਿਕੰਮੀ ਹੋ ਗਈ ਤੇ ਮੇਰੀ ਪੁੱਠੀ ਖੱਲ ਲੈ ਗਈ ਹੈ ਸਿਰਫ ਅੱਕ ਤੇ ਧੂੜਾ ਖਾਣ ਕਰਕੇ। ਫਿਰ ਸੁਣੋ
1: ਅਕਤ ਧੂੜਾ ਖਾਦਿਆਂ ਉਖਲ ਰਣਸੀ। ਮਾਸ ਖਾਣ ਗਲ ਵੱਡ ਕੇ ਹਾਲ ਚਨਾੜਾ ਕੌਣ ਹੋਵਸੀ।
0: ਜਿਹੜੇ ਛੁਰੀਆਂ ਫੇਰ ਸ੍ਰੀ ਸਾਹਿਬਾਂ ਨਾਲ ਝਟਕਾ ਝਟਕਾ ਕੇ ਬੱਕਰੇ ਖਾਂਦੇ ਨੇ, ਕੱਟੇ ਖਾਂਦੇ ਨੇ, ਬੱਛੇ ਖਾਂਦੇ ਨੇ, ਜੀਵ ਖਾਂਦੇ ਨੇ। ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸੀ ਹਾਂ ਵੀ ਮਹਿਜ਼ ਅਕਤ ਧੂੜਾ ਖਾਣ ਦਾ ਸਦਕਾ ਮੇਰੀ ਇਹ ਖੱਲ ਹੋਈ ਹੈ ਤੇ ਜਿਨ੍ਹਾਂ ਦਾ ਕਿੱਤਾ ਹੀ ਇਹ ਹੈ, ਕਰਤੱਵ ਹੀ ਇਹ ਹੈ, ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ। ਮਾਸ ਖਾਣ ਗੱਲ ਵੱਢ ਕੇ ਤੇ ਹਾਲ ਤਿਨਾੜਾ ਕੌਣ ਹੋਵਸੀ। ਉਹਨਾਂ ਦਾ ਹਾਲ ਕੀ ਹੋਏਗਾ? ਇਹ ਰੀਜ਼ਨ ਹੈ ਮੈਂ ਹੱਸਦੀ ਹਾਂ।

ਸਤਿਕਾਰਯੋਗ ਸਾਧ ਸੰਗਤ ਜੀ, ਪੇਸ਼ਤਰ ਇਸ ਦੇ ਕਿ ਦੂਸਰਾ ਸ਼ਬਦ ਆਰੰਭ ਕੀਤਾ ਜਾਏ। ਦਾਸ ਪ੍ਰਬੰਧਕ ਸੱਜਣਾ ਦਾ ਹੁਕਮ ਵਜਾਉਣ ਲੱਗਾ ਹੈ। ਆਪ ਸਭ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਮੁਬਾਰਕਬਾਦ ਹੋਵੇ। ਤੁਸੀਂ ਹੈਰਾਨ ਹੋਵੋਗੇ ਇਹ ਵਧਾਈਆਂ ਤੇ ਇਹ ਮੁਬਾਰਕਾਂ ਕਿਸ ਗੱਲ ਦੀਆਂ। 4 ਤਾਰੀਖ ਨੂੰ ਬਾਣੀ ਦੇ ਬਹੁਤ ਕਲਯੁਗ ਦਾ ਜਹਾਜ਼ ਰਚਣ ਵਾਲੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ। ਪ੍ਰਕਾਸ਼ ਪੁਰਬ ਯੋਮੇ ਵਿਲਾਦਤ, ਅਵਤਾਰ ਧਾਰਨ ਦਾ ਦਿਹਾੜਾ, ਤੇ ਕਨਵੀਨੀਅੰਟ ਦੇਖ ਕੇ ਸ਼ੈਫਰਸ ਬੁਸ਼ ਦੀ ਸੰਗਤ ਨੇ, ਪ੍ਰਬੰਧਕ ਸੱਜਣਾ ਨੇ ਅੱਜ ਦਾ ਦਿਹਾੜਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਨਾਉਣ ਵਾਸਤੇ ਮਨ ਬਣਾਇਆ ਹੈ। ਦਰਅਸਲ ਤੇ ਗੁਰਸਿੱਖਾਂ ਨੂੰ ਵਧਾਈਆਂ ਉਦੋਂ ਹੀ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਥਨ ਮੁਤਾਬਕ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਭ ਤੋਂ ਡਿੱਠਾ ਰਾਮ ਰਾਜ ਹੈ। ਕੋਟ ਅਨ ਕੋਟ ਮੁਬਾਰਕਬਾਦ ਤੇ ਬਾਣੀ ਗੁਰੂ ਜੀ ਵਿਚੋਂ ਦੂਸਰਾ ਸ਼ਬਦ ਜਿਸ ਦੀ ਤੁਕ ਹੈ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਬੀਤਾ। ਦਾਸ ਨੇ ਯਤਨ ਕੀਤਾ ਹੈ ਇਸ ਸ਼ਬਦ ਦੀ ਬੰਦਿਸ਼ ਟਿਊਨ ਸਰਲ ਜਿਹੇ ਰੀਤ ਵਿਚ ਕਹਿਣ ਦਾ, ਬਣਾਉਣ ਦਾ। ਤੁਸੀਂ ਸਾਰਿਆਂ ਨੇ ਆਪਣੀ ਹਾਜ਼ਰੀ ਲਗਵਾਣੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਦਾ ਧਿਆਨ ਧਰਨਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਧਰਨਾ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨੇ ਯਤਨ ਕਰਨਾ ਹਾਜ਼ਰੀ ਲਗਵਾਉਣ ਦਾ। ਹਾਜ਼ਰੀ ਏਦਾਂ ਹੀ ਲੱਗਦੀ ਹੈ, ਰਸਨਾ ਨੂੰ ਬਾਰ ਬਾਰ ਇਸ ਕੰਮ ਤੇ ਲਾਇਆ ਜਾਏ। ਤੁਕ ਹੈ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ,

ਸਧਾਰਨ ਅਤੇ ਅਪ੍ਰਸਿੱਧ ਰਾਗਾਂ ਦੇ ਵਰਗ ਵਿੱਚ ਆਉਂਦਾ ਹੈ। ਮੱਧ ਕਾਲ ਵਿੱਚ ਇਸ ਰਾਗ ਦੀਆਂ ਜਿੰਨੀਆਂ ਵੰਨਗੀਆਂ ਪ੍ਰਚਲਿਤ ਸਨ ਸ਼ਾਇਦ ਹੀ ਕਿਸੇ ਹੋਰ ਰਾਗ ਦੀਆਂ ਹੋਣ। ਇੱਕ ਕਠਿਨ ਰਾਗ ਹੈ, ਇਸ ਨੂੰ ਸਿਰਫ ਉੱਚ ਕੋਟੀ ਦੇ ਗਾਇਕ ਹੀ ਸ਼ੁੱਧਤਾ ਸਹਿਤ ਗਾ ਸਕਦੇ ਹਨ। ਬੜੀ ਮਿਠਾਸ ਹੈ ਇਸ ਰਾਗ ਵਿੱਚ, ਬੈਰਾੜੀ ਵਿੱਚ ਦਿਸੇਗਾ ਕਿ ਹਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰ ਜਾਂ ਕਾਇਆ ਸਰੀਰ ਬਸਤ ਹੈ ਅਤੇ ਸਰਬ ਸੁਖ ਹਰ ਨਾਮ ਵਡਾਈ। ਦੀਵਾਨਾ ਦੀ ਸਮਾਪਤੀ ਤੇ ਆਮ ਪੜਿਆ ਜਾਣ ਵਾਲਾ ਸ਼ਬਦ ਸੰਤ ਜਨਾ ਮਿਲ ਹਰ ਜਸ ਗਾਇਓ ਇਸੇ ਰਾਗ ਵਿੱਚ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਰਿਸ਼ਵ ਕੋਮਲ ਅਤੇ ਮੱਧਮ ਤੀਬਰ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਗੰਧਾਰ ਅਤੇ ਸੰਵਾਦੀ ਦੈਵਤ ਹੈ। ਇਸ ਦਾ ਗਾਇਨ ਸਮਾਂ ਦਿਨ ਦਾ ਚੌਥਾ ਪਹਿਰ ਹੈ। ਰਾਗ ਬਾਰਾੜੀ ਵਿੱਚ ਸਭ ਤੋਂ ਪਹਿਲਾ ਸ਼ਬਦ ਪ੍ਰਸਤੁਤ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਬੋਲ ਹਨ, ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਅਤੇ ਦੂਜਾ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਅਜੀਤ ਸਿੰਘ ਜੀ ਪੈਂਟਲ। ਸ਼ਬਦ ਬੋਲ ਹਨ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਲਓ ਪਹਿਲਾਂ ਸਰਵਣ ਕਰੋ ਡਾਕਟਰ ਗੁਰੂ ਨਾਮ ਸਿੰਘ ਜੀ ਪਾਸੋਂ ਸ਼ਬਦ ਹਰ ਜਨ ਰਾਮ ਨਾਮ ਗੁਣ ਗਾਵੈ।

ਜੰਨਤ ਤੀਸਰ ਜਿਸਤ ਮੈਂ ਪਾਉਗੀ ਤਿਹਾਏ ਤਿਹਾਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਦਾ ਕਿਨੇ।

Thank you.

ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ। ਸੱਚੇ ਪਾਤਸ਼ਾਹ ਪਿਆਰੇ ਗੁਰੂਦੇਵ ਜੀ, ਇਸ ਪੌੜੀ ਦੇ ਵਿੱਚ ਜੋ ਵਿਚਾਰ ਸਾਨੂੰ ਸਮਝਾ ਰਹੇ ਹਨ, ਸਭ ਤੋਂ ਪਹਿਲਾਂ ਇਸ ਦੇ ਅਰਥ ਆਪ ਜੀ ਦੀ ਸੇਵਾ 'ਚ ਮੈਂ ਅਰਜ਼ ਕਰਾਂ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ, ਕਿਉਂਕਿ ਸਾਡੇ ਵਿਚਾਰ ਹੀ ਸੱਚ ਨੂੰ ਲੱਭਣ ਦੀ ਚੱਲ ਰਹੀ ਹੈ। ਸੱਚ ਕੀ ਹੈ? ਮਹਾਰਾਜ ਜੀ ਆਖਦੇ ਹਨ, ਉਹ ਸਿਰਫ ਸੱਚੇ ਸਤਿਗੁਰੂ ਦੀ ਸੇਵਾ ਕਰਕੇ, ਸੱਚੇ ਸਤਿਗੁਰੂ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਉਸਦੇ ਉਪਦੇਸ਼ ਨੂੰ ਮੰਨ ਕੇ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਸੱਚੇ ਸਤਿਗੁਰੂ ਨੂੰ ਆਪਣੀ ਜਿੰਦ ਜਾਨ ਨਾਲੋਂ ਵੀ ਪਿਆਰਾ ਬਣਾ ਕੇ ਜਦੋਂ ਅਸੀਂ ਸੇਵਾ ਕਰਦੇ ਹਾਂ, ਸੱਚਾ ਸਤਿਗੁਰ ਸੇਵ, ਤਾਂ ਜਾ ਕੇ ਸੱਚ ਸੰਭਾਲਿਆ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਜੋ ਅਚੀਵਮੈਂਟ ਹੁੰਦੀ ਹੈ, ਸੱਚ ਜੋ ਰਿਅਲਾਈਜ਼ਡ ਹੁੰਦਾ ਹੈ, ਸੱਚ ਜੋ ਹੈ ਉਹ ਲੱਭਦਾ ਹੈ, ਡਿਸਕਵਰ ਹੁੰਦਾ ਹੈ ਕਿ ਸੱਚ ਕੀ ਹੈ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ। ਉਸ ਤੋਂ ਬਾਅਦ ਮਹਾਰਾਜ ਜੀ ਆਖਦੇ ਹਨ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਅੰਤ ਦੇ ਵਿੱਚ ਸਾਹਮਣੇ ਆ ਕੇ ਖਲੋ ਜਾਣੀ ਹੈ, ਜਿਸ ਤਰ੍ਹਾਂ ਦੀ ਕਿਸੇ ਨੇ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਕਹਿੰਦੇ ਸਾਡੇ ਅੱਗੇ ਆ ਜਾਣੀ ਹੈ, ਦਿਲੋਂ ਕੀਤੀ ਹੈ ਤਾਂ ਵੀ, ਅਗਰ ਲੋਕਾਚਾਰੀ ਵਜੋਂ ਕੀਤੀ ਹੈ ਤਾਂ ਵੀ, ਉੱਪਰਲੇ ਮਨੋਂ ਕੀਤੀ ਹੈ ਤਾਂ ਵੀ, ਡੂੰਘੀ ਪ੍ਰੀਤ ਦੇ ਨਾਲ ਆਪਾ ਵਾਰ ਕੇ ਕੀਤੀ ਹੈ ਤਾਂ ਵੀ। ਪਰ ਬਾਬਾ ਫਰੀਦ ਜੀ ਨੇ ਇੱਕ ਗੱਲ ਬਹੁਤ ਕਮਾਲ ਦੀ ਆਖੀ ਹੈ, ਕਹਿੰਦੇ ਫਰੀਦਾ ਦਰਵੇਸੀ ਗਾਖੜੀ, ਦਰਵੇਸ਼ ਹੋਣਾ, ਸਾਧੂ ਸੰਤ ਹੋਣਾ, ਰੂਹਾਨੀ ਮਾਰਗ ਤੇ ਚੱਲਣਾ ਬਹੁਤ ਮੁਸ਼ਕਲ ਹੈ, ਆਮ ਦੁਨੀਆ ਚੱਲਦੀ ਨਹੀਂ ਹੈ ਕਿਉਂਕਿ ਬਹੁਤ ਮੁਸ਼ਕਲ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਕਹਿੰਦੇ ਜਿਹੜੀ ਸਾਡੀ ਪ੍ਰੀਤ ਹੈ ਇਹ ਚੋਪੜੀ ਚੋਪੜੀ ਹੈ, ਉਪਰੋਂ ਉਪਰੋਂ ਹੈ, ਅਸਲ ਨਹੀਂ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਸਾਡੇ ਸਾਹਮਣੇ ਸਿੱਧ ਹੁੰਦਾ ਹੈ ਦੁਨੀਆਂ ਦੇ ਵਿੱਚ ਅਤਿਅੰਤ ਦਫਾ ਕਿ ਜਿਹੜੀ ਸਾਡੀ ਪ੍ਰੀਤ ਹੁੰਦੀ ਹੈ, ਸਾਡਾ ਪਿਆਰ ਹੁੰਦਾ, ਉਹ ਕਿਤਨਾ ਚੋਪੜਿਆ ਚੋਪੜਿਆ ਹੁੰਦਾ ਹੈ। ਅਸਲੀਅਤ 'ਚ ਅੰਦਰੋਂ ਅਸੀਂ ਕੁਛ ਹੋਰ ਸੋਚਦੇ ਹਾਂ, ਦਿਖਾਲਦੇ ਸੀ ਕੁਛ ਹੋਰ। ਪਰ ਮਹਾਰਾਜ ਜੀ ਆਖਦੇ ਹਨ, ਉਹ ਸਤਿਗੁਰੂ ਦੇ ਅੱਗੇ ਸਾਹਮਣੇ ਜਾ ਕੇ ਖਲੋਆ, ਸਤਿਗੁਰੂ ਦੇ ਸਾਹਮਣੇ ਪ੍ਰਗਟ ਹੋ ਜਾਣਾ ਹੈ। ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਕਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਕਾਲਣਾ ਕੀਤੀ ਹੈ, ਉਹ ਜਿਸ ਤਰ੍ਹਾਂ ਦੀ ਕੀਤੀ ਹੈ, ਉਸ ਤਰ੍ਹਾਂ ਦੀ, ਕਹਿੰਦੇ ਅਖੀਰ ਦੇ ਵਿੱਚ ਜਾ ਕੇ ਇਨਸਾਨ ਜਦੋਂ ਸਰੀਰ ਛੋੜਦਾ ਹੈ, ਤਾਂ ਇਸ ਦੇ ਸਾਹਮਣੇ ਆ ਕੇ ਖਲੋ ਜਾਂਦੀ ਹੈ, ਉਸ ਦੇ ਅਨੁਸਾਰ ਇਸ ਨੂੰ ਫਲ ਮਿਲਦਾ ਹੈ। ਪਰ ਜਿਨ੍ਹਾਂ ਨੇ ਸਹੀ ਤਰ੍ਹਾਂ ਕਾਲਣਾ ਕੀਤੀ ਹੈ, ਮਹਾਰਾਜ ਜੀ ਕਹਿੰਦੇ ਹਨ, ਕੋਹੇ ਨਾ ਸਕੇ ਜਮਕਾਲ, ਉਹਨਾਂ ਨੂੰ ਜਮਕਾਲ ਜੋ ਹੈ ਉਹ ਛੋਹ ਨਹੀਂ ਸਕਦਾ। ਸੱਚਾ ਰਖਵਾਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ, ਕਿਉਂਕਿ ਗੁਰਸਾਖੀ ਜੋਤ ਜਗਾਏ। ਗੁਰੂ ਦੀ ਸਾਖੀ ਦਾ ਮਤਲਬ ਹੁੰਦਾ ਹੈ ਸਿੱਖਿਆ। ਗੁਰੂ ਦੀ, ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮਨ ਮੰਨ ਕੇ ਕਮਾ ਕਮਾ ਕੇ, ਕਹਿੰਦੇ ਹਨ ਉਹਨਾਂ ਨੇ ਆਪਣੇ ਅੰਦਰ ਰੂਹਾਨੀਅਤ ਦਾ ਦੀਵਾ ਬਾਲ ਲਿਆ। ਗੁਰਸਾਖੀ ਜੋਤ ਜਗਾਏ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਜਗਾ ਲਈ, ਵਾਹਿਗੁਰੂ ਦੀ ਜੋਤ ਪ੍ਰਗਟ ਕਰ ਲਈ ਹੈ। ਉਹਨਾਂ ਦੇ ਅੰਦਰ ਉਹ ਜੋਤ, ਉਹ ਰੋਸ਼ਨੀ, ਉਹ ਵਿਜ਼ਡਮ, ਉਹ ਇੰਟੈਲੀਜੈਂਸ,
प्रगट हो गई है जिहड़ी इंटेलिजेंस ए सारी रचना नूं बणांदी ओ अकल भाव रब दी अकल रब दी जोत ओ रबी रोशनी कहिंदे गुरु दी सिख्या नूं मन के कमा के उस उत्ते चल के उन्हां ने अपने अंदर जोत जगा लई ते ओ दीवा बाल लिया जिसनूं असीं आख सकदे हां रबी दीवा रब अपने आप च एक दीवा है रब अपने आप च एक जोत है एक चिराग है कहिंदे ओ चिराग उन्हां ने अपने अंदर जगा लिया हुण इमेजिन करो उस इंसान दी अवस्था की होएगी जिस इंसान ने अपने अंदर उस परमात्मा दी जोत जगा ली उस परमात्मा रूप दीवा जिसने अपने अंदर जगा लिया उसकी अकल नूं कोई बंदा मेजर कर सकता है उसके विचारां दे नाल आम साधारण इंसान के विचारां दा कोई जोड़ मेल हो सकता है उस बंदे दी समझ ही नहीं पैंदी दुनिया नूं यही कारण है गुरु नानक देव जी महाराज की भी लोगों नूं समझ घट ही पैंदी सी अज कहड़ा पैंदी है उदो ताइयो महाराज जी नूं लोग कुराही आखदे सन कि लोगों नूं कुराहे पा रहा हुण गुरु नानक देव जी वर्गी शख्सियत कुराहे पा सकती है पर लोग महाराज जी नूं आखदे सन ये लोगों नूं कुराहे पा रहा कुराही आखदे सन क्योंकि महाराज जी की समझ महाराज जी विचार उन्होंने समझ च नहीं से आ रही की कह रहे जेडे आप कुराहे पाए हुए हुए सन वह महाराज जी नूं कहंदे सन ये लोगों नूं कुराहे पा रहा तो महाराज जी आखदे ने गुरसाखी जोत जगाए दीवा बालिया गुरु की सिख्या दे नाल अपने अंदर ओ परमेश्वर का दीवा बालिया जिसनू बाणी दे विच उन्होंने इस तरह आख्या है कहिंदे

ਤੇ ਗੁਰੂ ਮਹਾਰਾਜ ਨੇ ਬਾਣੀ ਚ ਸਾਡਾ ਹਸ਼ਰ ਦੱਸਦਿਆਂ ਹੋਇਆ ਇਹ ਵੀ ਆਖਿਆ ਹੈ ਕਿ ਜੀ ਕੀ ਜੋਤ ਨਾ ਜਾਣੇ ਕੋਈ, ਜੀ ਕੀ ਜੋਤ ਨਾ ਜਾਣੇ ਕੋਈ। ਪਾਪ ਸਾਡੇ ਜੀ ਚ ਸਾਡੇ ਅੰਦਰ ਇੱਕ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ, ਕਹਿੰਦੇ ਪਰ ਉਹਨੂੰ ਕੋਈ ਨੀ ਜਾਣ, ਹੈ ਸਾਡੇ ਅੰਦਰ ਹੀ ਪਰ ਉਸਨੂੰ ਕੋਈ ਨੀ ਜਾਣਦਾ, ਅਸੀਂ ਉਸ ਤੋਂ ਦੂਰ ਦੂਰ ਦੂਰ ਦੂਰ ਹੀ ਰਹਿੰਦੇ, ਹਨੇਰੇ ਚ ਰਹਿੰਦੇ। ਮਹਾਰਾਜ ਜੀ ਉਹ ਜੋਤ ਸਾਡੇ ਜੀਵਨ ਚ ਕਿਵੇਂ ਪ੍ਰਗਟ ਹੋਵੇ, ਕਹਿੰਦੇ ਸਭ ਮੈਂ ਜੋਤ ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਨਾਲ, ਸਾਖੀ ਮੈਨੇ ਕਹਾਣੀ ਨਹੀਂ, ਸਾਖੀ ਦਾ ਮਤਲਬ ਸਿੱਖਿਆ, ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕਦੀ ਹੈ, ਤਾਂ ਜਾ ਕੇ ਅਸੀਂ ਸਹੀ ਸੋਚ ਸਕਦੇ ਹਾਂ, ਸਹੀ ਕਰਮ ਕਰ ਸਕਦੇ ਹਾਂ। ਉਤਨੀ ਦੇਰ ਤੱਕ ਸਾਡੀ ਮਤ ਵੀ ਅੰਧੇਰੇ ਚ ਰਹਿੰਦੀ ਹੈ ਅਤੇ ਸਾਡਾ ਮਨ ਵੀ ਅੰਧਾ ਰਹਿੰਦਾ ਹੈ ਅਤੇ ਸਾਡੇ ਕਰਮ ਵੀ ਅੰਧੇ ਰਹਿੰਦੇ ਹਨ ਅਤੇ ਅਸੀਂ ਅੰਧੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ ਅਤੇ ਅੰਧੇਰੇ ਚ ਜੀਵਨ ਜਦੋਂ ਗੁਜ਼ਾਰਦੇ ਹਾਂ ਜੋ ਕਰਦੇ ਹਾਂ ਉਸ ਦੇ ਵਿੱਚ ਅੰਧੇਰਾ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਨੂੰ ਅੰਦਰ ਜਗਾ ਕੇ ਦੀਵਾ ਬਾਲ ਲਿਆ। ਪਰ ਜਿਹੜੇ ਮਨਮੁੱਖ ਹਨ ਆਪਣੇ ਮਨ ਦਾ ਸੁਭਾਅ ਨਹੀਂ ਛੱਡਦੇ, ਆਪਣੇ ਮਨ ਦੇ ਸੰਸਕਾਰ ਨਹੀਂ ਛੱਡਦੇ, ਆਪਣੀ ਥਿੰਕਿੰਗ ਦੇ ਉੱਤੇ ਇਤਨੇ ਸਟਬਨ ਹਨ ਕਿ ਉਸਨੂੰ ਤਬਦੀਲ ਨਹੀਂ ਕਰਦੇ, ਜੋ ਉਹ ਸੋਚਦੇ ਹਨ ਕਿ ਇਹ ਸਹੀ ਹੈ ਬਸ ਉਸੇ ਨੂੰ ਹੀ ਸਹੀ ਸਮਝਦੇ ਹਨ, ਉਹਨਾਂ ਨੂੰ ਮਨਮੁੱਖ ਆਖਿਆ ਹੈ। ਕਹਿੰਦੇ ਮਨਮੁੱਖ ਵਿਣ ਨਾ ਆਵੇ ਕੂੜਿਆਰ, ਨਾਮ ਤੋਂ ਬਿਨਾਂ ਉਹਨਾਂ ਦੇ ਜੀਵਨ ਹਨ ਅਤੇ ਉਹ ਬਹੁਤ ਹੀ ਕੂੜੇ ਝੂਠੇ ਲੋਕ ਹਨ। ਫਿਰ ਹੈ ਬੇਤਾਲਿਆ, ਬੇਤਾਲਿਆ ਦਾ ਮਤਲਬ ਹੁੰਦਾ ਹੈ ਜਿਸਦਾ ਕੋਈ ਪਤਾ ਹੀ ਨਾ ਹੋਵੇ, ਜੋ ਅਵਾਰਾ ਗਰਦ ਫਿਰਦਾ ਹੋਵੇ। ਫਿਰ ਇਹ ਬੇਤਾਲਿਆ ਜਿਸ ਤੇ ਕੋਈ ਲਗਾਮ ਨਾ ਹੋਵੇ, ਕੋਈ ਡਿਸਿਪਲਿਨ ਨਾ ਹੋਵੇ। ਅੱਗੇ ਚੱਲ ਕੇ ਆਖਦੇ ਹਨ ਮਹਾਰਾਜ ਜੀ ਨੇ ਆਹ ਸ਼ਬਦ ਬਹੁਤ ਸੱਚਾਈ ਭਰਿਆ ਹੈ ਔਰ ਸਖਤ ਵੀ ਹੈ। ਇਸ ਪੌੜੀ ਚ ਮਹਾਰਾਜ ਜੀ ਨੇ ਜੋ ਕੁਛ ਬਖਸ਼ਿਆ ਹੈ ਬਹੁਤ ਡੂੰਘੀਆਂ ਵਿਚਾਰਾਂ ਦਿੱਤੀਆਂ ਹਨ। ਕਹਿੰਦੇ ਪਸ਼ੂ ਮਾਨਸ ਚੰਪ ਲੇਟੇ, ਕਹਿੰਦੇ ਇਹ ਜਿਹੜੇ ਮਾਨਸ ਇਨਸਾਨ ਦਿਸਦੇ ਹਨ ਨਾ ਥਾਂ ਥਾਂ ਤੇ, ਸਾਰੀ ਸੁਸਾਇਟੀ ਜੋ ਅਸੀਂ ਜਿਸਨੂੰ ਹਿਊਮਨ ਸੁਸਾਇਟੀ ਆਖਦੇ ਹਾਂ, ਇਹ ਜਿਹੜੇ ਕਹਿੰਦੇ ਮਾਨਸ ਦਿਸਦੇ ਹਨ ਇਹ ਕਹਿੰਦੇ ਹਨ ਪਸ਼ੂ ਹੀ। ਇਹ ਗੁਰੂ ਬਾਬਾ ਨਾਨਕ ਦੇਵ ਜੀ ਦੇ ਵਚਨ ਹਨ, ਪਸ਼ੂ ਹਨ ਪਸ਼ੂ, ਪਰ ਮਾਨਸ ਚਮ ਲਪੇਟੇ, ਇਹਨਾਂ ਤੇ ਜਿਹੜੀ ਚਮੜੀ ਲਪੇਟੀ ਹੋ ਉਹ ਸਿਰਫ ਮਾਨਸ ਦੀ ਹੈ। ਉਸ ਸ਼ਕਲ ਸੂਰਤ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇਹ ਮਾਨਸ ਹੈ, ਪਰ ਹਨ ਇਹ ਪਸ਼ੂ ਹੀ, ਕਿਉਂਕਿ ਪਸ਼ੂਆਂ ਵਾਲੇ ਹੀ ਕੰਮ ਹਨ, ਪਸ਼ੂਆਂ ਨਾਲੋਂ ਵੱਧ ਕੇ ਤਾਂ ਜ਼ਿਆਦਾ ਕੋਈ ਜੀਵਨ ਹੈ ਨਹੀਂ। ਪਸ਼ੂ ਦਾ ਜੀਵਨ ਵੀ ਖਾਣ ਪੀਣ ਸੌਣ ਬੱਚੇ ਪੈਦਾ ਕਰਨ ਤੱਕ ਹੀ ਹੁੰਦਾ ਹੈ, ਉਹ ਵੀ ਆਪਣੇ ਖਾਣ ਪੀਣ ਲਈ ਇਕੱਠਾ ਕਰਦਾ ਹੈ, ਦੂਸਰਿਆਂ ਦਾ ਹੱਕ ਵੀ ਅਗਰ ਉਹਨੂੰ ਮਿਲ ਜਾਏ ਤਾਂ ਵੀ ਉਹ ਖੋ ਲੈਂਦਾ ਹੈ, ਇਹੀ ਕੰਮ ਇਨਸਾਨ ਕਰਦਾ ਹੈ, ਹੋਰ ਇਨਸਾਨ ਕੀ ਕਰਦਾ ਹੈ। ਕਹਿੰਦੇ ਪਸ਼ੂ ਮਾਨਸ ਚੰਪ ਲੇਟੇ, ਇਹ ਮੇਰੇ ਵਚਨ ਮੇਰਾ ਕਹਿਣਾ ਨਹੀਂ, ਸੋ ਮੇਰੇ ਨਾਲ ਨਾਰਾਜ਼ ਨਾ ਕਿਤੇ ਹੋ ਜਾਵੇ, ਇਹ ਗੁਰੂ ਸਾਹਿਬ ਨੇ ਆਖਿਆ। ਕਹਿੰਦੇ ਪਸ਼ੂ ਮਾਨਸ ਚੰਮ ਲਪੇਟੇ, ਕਹਿੰਦੇ ਪਸ਼ੂ ਹਨ ਦੇਖਣ ਨੂੰ ਲੇਕਿਨ ਚਮੜੀ ਜਿਹੜੀ ਹੈ ਉਹ ਸਿਰਫ ਮਾਨਸ ਦੀ ਹੈ, ਅੰਦਰੋਂ ਕਾਲੇ ਆ, ਅੰਦਰੋਂ ਕਾਲੇ ਹਨ, ਅੰਦਰ ਇਹਨਾਂ ਦੇ ਕਾਲਖ ਹੈ, ਆਪਣੀ ਹੀ ਕਾਲਖ ਕਰਕੇ ਦੂਸਰੇ ਵੀ ਇਹਨਾਂ ਨੂੰ ਕਾਲੇ ਨਜ਼ਰ ਆਉਂਦੇ ਹਨ। ਜਿਸਦਾ ਦਿਲ ਆਪਣਾ ਗੰਦਾ ਹੋਏ ਉਸਨੂੰ ਦੂਸਰਿਆਂ ਦੇ ਵਿੱਚ ਵੀ ਗੰਦਗੀ ਨਜ਼ਰ ਆਉਂਦੀ ਹੈ, ਜਿੱਦਾਂ ਦੀ ਦ੍ਰਿਸ਼ਟੀ ਹੁੰਦੀ ਹੈ ਉਦਾਂ ਦਾ ਹੀ ਦਿਸਦਾ ਹੁੰਦਾ ਹੈ। ਜੋ ਬਾਹਰ ਹੈ ਜੋ ਸਾਨੂੰ ਦਿਸਦਾ ਹੈ ਉਹ ਸਾਡੀ ਆਪਣੀ ਦ੍ਰਿਸ਼ਟੀ ਦੇ ਉੱਤੇ ਨਿਰਭਰ ਕਰਦਾ ਹੈ ਕਿ ਸਾਡੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ। ਅਗਰ ਸਾਡੀ ਆਪਣੀ ਹੀ ਦ੍ਰਿਸ਼ਟੀ ਸ਼ੱਕੀ ਮਿਜ਼ਾਜ ਹੈ, ਸਾਡੀ ਆਪਣੀ ਹੀ ਦ੍ਰਿਸ਼ਟੀ ਅਗਰ ਗੰਦੀ ਹੈ, ਉਸਦੇ ਆਪਣੇ ਅੰਦਰ ਹੀ ਮੈਲ ਹੈ, ਤਾਂ ਫਿਰ ਉਸਨੂੰ ਦੂਸਰਿਆਂ ਦੇ ਵਿੱਚ ਵੀ ਮੈਲ ਨਜ਼ਰ ਆਏਗੀ, ਕਿਉਂਕਿ ਉਹਨੂੰ ਲੱਗੇਗਾ ਕਿ ਦੂਸਰੇ ਵੀ ਇਹੀ ਮੇਰੇ ਵਰਗੇ ਹੀ ਹਨ, ਜੈਸੀ ਮਨਸਾ ਤੈਸੀ ਦਸ਼ਾ। ਮਹਾਰਾਜ ਜੀ ਆਖਦੇ ਹਨ ਪਸ਼ੂ ਮਾਨਸ ਚੰਪ ਲੇਟੇ ਅੰਦਰੋਂ ਕਾਲਿਆ, ਕਹਿੰਦੇ ਪਸ਼ੂ ਹਨ ਸਿਰਫ ਦੇਖਣ ਨੂੰ ਮਾਨਸ ਲੱਗਦੇ ਹਨ, ਅੰਦਰੋਂ ਕਾਲੇ ਹਨ। ਹੁਣ ਮਹਾਰਾਜ ਜੀ ਨੇ ਇਹ ਜਿਹੜੀ ਗੱਲ ਇੱਕ ਥਾਂ ਤੇ ਨਹੀਂ ਕਹੀ, ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤ ਇਹਦੀ ਪਸ਼ੂਆਂ ਵਰਗੀ ਹੈ, ਜਾਤ ਇਹਦੀ ਇਨਸਾਨ ਦੀ ਹੈ। ਸਾਰੀ ਉਮਰ ਕਹਿੰਦੇ ਗੁਰਮਤ ਦਾ ਉਪਦੇਸ਼ ਸੁਣਦਾ ਹੋਇਆ ਵੀ ਪਸ਼ੂ ਦਾ ਪਸ਼ੂ ਬਣਿਆ ਰਹਿੰਦਾ ਹੈ, ਆਹ ਹੋਰ ਵੀ ਹੈਰਾਨੀ ਦੀ ਗੱਲ ਹੈ। ਚਲੋ ਪਸ਼ੂ ਨੂੰ ਤਾਂ ਵਿਚਾਰੇ ਨੂੰ ਮਾਫ਼ ਕਰ ਦਿੱਤਾ ਜਾ ਸਕਦਾ ਹੈ, ਕਿਉਂਕਿ ਉਹਨੂੰ ਕਿਹੜਾ ਗੁਰਮਤ ਸੁਣਨ ਨੂੰ ਮਿਲਦੀ ਹੈ, ਕਿਸੇ ਪਸ਼ੂ ਨੂੰ ਕਦੇ ਪਾਠ ਸੁਣਨ ਨੂੰ ਮਿਲਿਆ, ਕਿਸੇ ਪਸ਼ੂ ਨੂੰ ਕਦੇ ਸਾਧ ਸੰਗਤ ਮਿਲੀ, ਕਿਸੇ ਪਸ਼ੂ ਨੂੰ ਕਦੇ ਕੋਈ ਧਾਰਮਿਕ ਗ੍ਰੰਥ ਦਾ ਮੌਕਾ ਪੜ੍ਹਨ ਦਾ ਮੌਕਾ ਮਿਲਿਆ, ਕਿਸੇ ਪਸ਼ੂ

0: ਕਦੇ ਕੀਰਤਨ ਸੁਣਨ ਦਾ ਮੌਕਾ ਮਿਲਿਆ, ਕਿਸੇ ਪਸ਼ੂ ਨੂੰ ਵਿਆਖਿਆ ਸੁਣਨ ਦਾ ਮੌਕਾ ਮਿਲਿਆ। ਪਸ਼ੂ ਨੂੰ ਤਾਂ ਮਾਫ਼ ਕੀਤਾ ਜਾ ਸਕਦਾ ਹੈ ਕਿਉਂਕਿ ਪਸ਼ੂ ਨੂੰ ਤਾਂ ਕੁਛ ਵੀ ਨਹੀਂ ਮਿਲਿਆ। ਅਸੀਂ ਉਸਨੂੰ ਪਸ਼ੂ ਆਖਦੇ ਹਾਂ।
1: You're listening to SeekNet Radio, broadcasting live Gurbani Kirtan 24 hours a day from around the world.

सब कुछ अर्पण कर, पर मेरे पातशाह कहंदे ने ਉਹਨਾਂ ਦੇ ਤਨ ਮਨ ਅਰਪਣ ਕਰੀ ਜਿਨ੍ਹਾਂ ਨੇ ਆਪਣਾ ਤਨ ਮਨ ਵਾਹਿਗੁਰੂ ਦੇ ਅਰਪਣ ਕੀਤਾ। ਫਿਰ ਉਹਨਾਂ ਉਹ ਪਰਚੂਨ ਦੇ ਮਾਲਕ ਨਹੀਂ ਹੁੰਦੇ, ਉਹ ਤਾਂ ਥੋਕ ਦੇ ਵਪਾਰੀ ਹੁੰਦੇ। ਥੋਕ ਵਿੱਚ ਪਦਾਰਥ ਦਿੰਦੇ ਨੇ, ਲੋਕਾਂ ਨੂੰ ਵੰਡਦੇ ਹਨ, ਪਰ ਆਪਣਾ ਸਭ ਕੁਛ ਵਾਰਿਆ ਹੁੰਦਾ ਵਾਹਿਗੁਰੂ ਤੋਂ।

ਐਸੇ ਮਹਾਂਪੁਰਖਾਂ ਦੇ ਸਿਰਫ ਦਰਸ਼ਨ ਹੀ ਕੀਤਿਆਂ ਉਹ ਪਾਪ ਮੁੱਕ ਜਾਂਦੇ ਹਨ, ਖਤਮ ਹੋ ਜਾਂਦੇ ਨੇ।

ਹੋਵੇ ਸਿਆਣਪ ਚਾਹੀਦੀ ਹੈ। ਧਰਮ ਕਮਾਉਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਚੱਲਦੀ।

0: ਸਤਿਗੁਰਾਂ ਦੇ ਦਰੋਂ ਪਰੋਂ ਵਰਸਾਈ ਹੋਈ ਸੁਮੂਹ ਹਾਜ਼ਮ ਸਾਧ ਸੰਗਤ ਜੀ ਖੇਤਲ ਦਿੰਦਾ ਹਾਂ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਬੇਨਤੀ ਕਰਦਾ ਹਾਂ ਹੱਥ ਜੋੜ ਕੇ ਸਾਰੇ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ ਤੇ ਰਸਨਾ ਤੁਆ ਕੇ
1: ਸਤਨਾਮ ਸ੍ਰੀ ਵਾਹਿਗੁਰੂ।
0: ਫਿਰ ਇੱਕ ਵਾਰੀ ਕਿਰਪਾ ਕਰੋ ਜੀ ਮੁੱਖ ਮਸਤਕ ਰਸਨਾ ਪਵਿੱਤਰ ਕਰਦੇ ਹੋਏ ਡੂੰਘੀ ਡੂੰਘੀ ਨਮਸਕਾਰ ਵੀ ਕਰੋ ਤੇ ਰਸਨਾ ਤੋਂ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਮਨਾ ਰਹੇ ਹਾਂ ਰਾਜਾ ਸਾਹਿਬ ਜੀ ਨਾਭ ਕਮਲ ਸਾਹਿਬ ਜੀ ਉਹਨਾਂ ਨੇ ਅੱਜ ਮੈਂ ਪੜ੍ਹ ਰਿਹਾ ਸਾਂ ਜ਼ਿੰਦਗੀ ਨੂੰ ਬਿਲਕੁਲ ਛੋਟੀ ਜਿਹੀ ਔਰ ਅਸਥਿਰ ਦੱਸਿਆ ਹੈ ਤੇ ਉਚੇਚੇ ਤੌਰ ਤੇ ਇੱਕ ਬਚਨ ਕੀਤਾ ਉਹਨਾਂ ਨੇ ਰਾਜਾ ਸਾਹਿਬ ਜੀ ਨੇ ਕਿ ਜਿਹੜੇ ਪ੍ਰਭੂ ਸਿਮਰਨ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹਨਾਂ ਦੀ ਕਿਤੇ ਧੋਈ ਨਹੀਂ ਹੋਣੀ ਚਾਹੀਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਨੁੱਖਤਾ ਹਜੇ ਵੀ ਪ੍ਰਭੂ ਨੂੰ ਬਹੁਤ ਘੱਟ ਯਾਦ ਕਰਦੀ ਮਹਾਂਪੁਰਸ਼ਾਂ ਦੇ ਇਹ ਕੇਵਲ ਰਾਜਾ ਸਾਹਿਬ ਦਾ ਇਹ ਬਚਨ ਨਹੀਂ ਹੈ ਕਿਸੇ ਵੀ ਕੌਮੀਅਤ ਅੰਦਰ ਕਿੰਨੇ ਵੱਡੇ ਵੱਡੇ ਔਲੀਆ ਅੰਬੀਆ ਪੈਗੰਬਰ ਹਾਜ਼ੀਆਂ ਨੇ ਦੀਨ ਭਗਤ ਜਨ ਔਰ ਗੁਰੂ ਸਾਹਿਬਾਨ ਹੋਏ ਨੇ ਉਹ ਸਾਰਿਆਂ ਨੇ ਇੱਕੋ ਗੱਲ ਆਖੀ ਹੈ ਕਿ ਭਜਨ ਸਿਮਰਨ ਤੋਂ ਬਗੈਰ ਇਹ ਦੇਹੀ ਜਿਹੜੀ ਨਾ ਇਹ ਉਜਾੜ ਦਾ ਹੀ ਘਰ ਸਿਮਰਨ ਕਰਾਂਗੇ ਤਾਂ ਦਰ ਕਬੂਲ ਹੋਵੇਗੀ। ਰਾਜਾ ਸਾਹਿਬ ਬਚਨ ਕਰਦੇ ਨੇ ਕਹਿੰਦੇ ਨੇ ਇਨਸਾਨ ਤੂੰ ਇੰਝ ਸਮਝਦਾ ਤੈਨੂੰ ਇਹ ਮੁਫ਼ਤ ਮਿਲ ਗਈ ਹੈ ਮੁਫ਼ਤ ਮਿਲ ਗਈ ਹੈ ਪਰ ਇਹ ਤਾਂ ਢੇਰ ਲਾ ਦਿਓ ਦਮਾਂ ਦਾ ਕਾਊਂਟਲੈਸ ਇਹਦੀ ਮਨੀ ਦੇ ਦਿਓ ਤਾਂ ਵੀ ਇਹ ਪ੍ਰਾਪਤ ਨਹੀਂ ਹੁੰਦੀ ਇਸ ਲਈ ਇਸ ਨੂੰ ਚੰਗਾ ਸੁਥਰਾ ਸੋਹਣਾ ਬਣਾਉਣ ਲਈ ਸਾਨੂੰ ਪੁਨਾ ਪੁਨਾ ਇਹ ਕਹਿਣਾ ਚਾਹੀਦਾ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸ਼ਬਦ ਦਾ ਮੈਂ ਮੁਕਸਰ ਜਿਹਾ ਅਰਥ ਕਰਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਕੋਲ ਸਾਡੇ ਤੁਹਾਡੇ ਵੱਡੇ ਵਡੇਰਿਆਂ ਨੇ ਬਿਲਕੁਲ ਅਰਜ਼ ਕੀਤੀ ਹੋਵੇਗੀ ਕਿ ਮਾਲਕ ਕਿਰਪਾ ਕਰਕੇ ਇਹ ਦੱਸੋ ਕਿ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਭਵਜਲ ਤੋਂ ਪਾਰ ਕਿਵੇਂ ਹੋਈਦਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਸਤਨਾਮ ਦਾ ਸਿਮਰਨ ਕਰਿਆ ਕਰੋ ਵਿੱਚ। ਫਿਰ ਇਹ ਇਨਸਾਨ ਕਹਿਣ ਲੱਗੇ ਸਾਡੇ ਵੱਡੇ ਵਡੇਰੇ ਭਾਈ ਜੀ ਕਿੰਨਾ ਚਿਰ ਕਰੀਏ ਮਹਾਂਪੁਰਸ਼ ਕਹਿੰਦੇ ਨਾ ਭਾਈ ਮਾਲਾ ਫੇਰਿਆ ਕਰੋ ਵੀਰ ਬਜ਼ੁਰਗ ਜਿਹੜੇ ਇਹਨਾਂ ਕੋਲ ਜਾਂਦੇ ਨੇ ਮਾਤਾਵਾਂ ਭੈਣਾਂ ਉਹ ਚੱਟ ਦੂਜਿਆਂ ਨਾਲ ਸਵਾਲ ਕਰਦੇ ਮਹਾਰਾਜ ਜੀ ਕਿੰਨੀਆਂ ਮਾਲਾ ਫੇਰੀਆ ਕਰੀਏ। ਜਿਸ ਵਿਦਿਆਰਥੀ ਨੂੰ ਇਹ ਪਤਾ ਲੱਗ ਜਾਏ ਕਿ ਇਗਜ਼ਾਮ ਬੜੇ ਡਾਢੇ ਨੇ ਇਮਤਿਹਾਨ ਬੜੇ ਗ੍ਰਿਮ ਨੇ ਸਖ਼ਤ ਨੇ ਲੇਕਿਨ ਕੋਈ ਬਹੁਤ ਹੀ ਵਧੀਆ ਗੈਸ ਲਾਉਣ ਵਾਲਾ ਮੇਰੀ ਬੇਨਤੀ ਧਿਆਨ ਨਾਲ ਸੁਣਨਾ ਮੈਂ ਮਸ਼ਹੂਰ ਹਾਂ ਆਪ ਦੀ ਕਿਤਾਬ ਨੂੰ ਬੈਠ ਕੇ ਸਰਵਣ ਕਰ